ਜਿਤ ਸੇਵੈ ਸੁਖ ਪਾਈਐ ਸੋ ਸੇਵ ਸਦਾ ਸਮਾਲੀਐ ਜਿਤ ਕੀਤਾ ਪਾਈਐ ਆਪਣਾ ਸਕਲ ਬ੍ਰਿ ਕਿਉ ਕਾਲੀਐ ਮੰਦਾ ਮੂਨ ਕੀਚੀ ਦੇ ਲੰਮੀ ਨਿਰ ਨਿਹਾਲੀਐ ਜਿਉ ਸਾਹਿਬ ਨਾਲ ਨ ਹਾਰੀਐ ਤਿਵਿਆ ਪਾਸਾ ਟਾਲੀਐ ਕਿਛ ਲਾਹੇ ਉਪਰ ਕਾਲੀਐ ਕਿਛ ਲਾਹੇ ਉਪਰ ਕਾਲੀਐ।

ਪਿੱਛੇ ਪਰਿਵਾਰ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ, ਜਨਮ ਦਿਨ ਦੇ ਖੁਸ਼ੀਆਂ ਵਜਾ ਸਰਦਾਰ ਬਲਪ੍ਰੀਤ ਸਿੰਘ ਜੀ 200 ਰੁਪਏ ਆਦਰ ਕਰਦੇ, ਦੀਰਘ ਆਯੂ ਬਖਸ਼ਣੀ, ਦੇਹ ਅਰੋਗਤਾ ਬਖਸ਼ਣੀ, ਅੰਗ ਸੰਗ ਸਾਇਓ ਨਾ ਜਨਮ ਦਿਨ।

ਕਲਾ ਰੱਖਣੀ। ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਸ ਸਮੇਂ ਤੱਕ ਸੋਹਣੇ ਸੋਹਣੇ ਰੁਮਾਲੇ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਟਪੇਟਾਵਾਂ ਹੱਥ ਰਹੀਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਭਾਵ ਦੀ ਬਖਸ਼ਿਸ਼ ਹੋਊਗੀ, ਸਿਰੇ ਭਾਵ ਲੈ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ।

ਜਿਨ੍ਹਾਂ ਨਾਮ ਡੱਬਿਆ ਵੰਡ ਛਕਿਆ ਤਰਮੇ ਤੇ ਸੀਸ ਦਿੱਤੇ ਸਿੱਖੀ ਸਿਦਕ ਨਹੀਂ ਆ ਰਿਹਾ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬੁਲਾਰੇ। ਸਲੋਕ ਮਹਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤੇ ਸਾ ਅਗਾ ਨਾਨਕਾ।

ਬਿਰਧ ਕੀ ਪੈਦਰੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੋਲਾ ਰੇ।

ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖਤੇ ਫਤਹ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗ ਅਟਲ ਰਹੇ। ਧਰਮ ਕਾ ਜੈਕਾਰ ਖਾਲਸਾ ਦੀ ਸਾਵੇ ਬੁਲਾਰੇ। ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਾਤ ਰੱਛਾ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਧਾਰ ਮੇਲੇ ਬੁਲਾਰੇ। ਸ਼੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਟਲ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕਾਲ ਸਰ ਜੀ,

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾਂ ਸੰਜੁਗਤ ਤਖਤ ਸੱਚਖੰਡ ਸ਼੍ਰੀ ਅਜੂਰ ਸ਼੍ਰੀ ਅਬਚਲ ਨਗਰ ਸਾਹਿਬ।

0: ਰੱਖਣੀ ਸੱਚੇ ਪਾਤਸ਼ਾਹ ਜੀ ਮਹਾਰਾਜ।
1: ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਸਜ ਜਾਓ। ਪੰਥ ਦੇ ਮਾਨਵਾਨ ਗਿਆਨੀ ਮੁਹੱਬਤ ਪ੍ਰੀਤ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਅੱਜ ਦੀ ਕਥਾ ਦੀ ਹਾਜ਼ਰੀ ਭਰ ਰਹੇ ਹਨ। ਕਥਾ ਸਰਵਣ ਕਰੋ ਤੇ ਆਪਣਾ ਸਮਾਂ ਸਫਲਾ ਕਰੋ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਕਲਗੀਧਰ ਗੁਰਦੇਵ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸੱਚਖੰਡ ਅਸਥਾਨ ਤਖ਼ਤ ਸ੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਪਰ ਸਾਹਿਬ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਖਾਲਸਾ ਜੀ ਅਤਿਅੰਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਸਾਹਿਬ ਜੀ ਦੇ ਪਾਵਨ ਪਵਿੱਤਰ ਸਤਿਯੁਗੀ ਤਪ ਅਸਥਾਨ ਦੇ ਦਰਸ਼ਨ ਦੀਦਾਰ ਕਰ ਰਹੇ ਹਾਂ। ਧੰਨ ਜੁਗੋ ਜੁਗ ਅਟਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਗੁਰਤਾ ਗੱਦੀ ਅਸਥਾਨ ਉੱਪਰ ਪ੍ਰੇਮ ਸਹਿਤ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰਕੇ ਸਤਸੰਗ ਦੀਆਂ ਅਮੋਲਕ ਘੜੀਆਂ ਦਾ ਆਨੰਦ ਮਾਣ ਰਹੇ ਹਾਂ। ਆਓ ਸਾਧ ਸੰਗਤ ਜੀ, ਸਮਾਂ ਹੋਇਆ ਹੈ ਚੱਲ ਰਹੀ ਲੜੀਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਕਥਾ ਵਿਚਾਰ ਦਾ। ਸਾਰੇ ਆਪਾਂ ਪ੍ਰੇਮ ਸਹਿਤ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਲਗਵਾ ਰਹੇ ਹਾਂ। ਆਓ ਕਥਾ ਦੀ ਆਰੰਭਤਾ ਤੋਂ ਪਹਿਲਾਂ ਸਾਰੇ ਪ੍ਰੇਮ ਸਹਿਤ ਗੁਰੂ ਚਰਨਾਂ ਵਿੱਚ ਆਪੋ ਆਪਣੀ ਹਾਜ਼ਰੀ ਲਗਵਾਈਏ। ਮਨ ਬਿਰਤੀਆਂ ਇਕਾਗਰ ਕਰਦਿਆਂ ਹੋਇਆਂ ਰਸਨਾ ਤੋਂ

0: ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਸਤਿਗੁਰੂ, ਜਿਨ੍ਹਾਂ ਦੀ ਪਾਵਨ ਰਸਨਾ ਤੋਂ ਸਾਧ ਸੰਗਤ ਜੀ ਇਸ ਪਾਵਨ ਸ਼ਬਦ ਦਾ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ, ਸਾਰੰਗ ਰਾਗ ਅੰਦਰ ਧੰਨ ਸੋਢੀ ਸੁਲਤਾਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਸਮੁੱਚੀ ਕਾਇਨਾਤ ਨੂੰ ਮਹਾਰਾਜ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਓ ਪ੍ਰੇਮ ਸਹਿਤ ਸਰਵਣ ਕਰਨਾ ਕਰੀਏ ਜੀ।
1: ਗੋਬਿੰਦ ਚਰਨਨ ਕਾ ਬਲਹਾਰੀ।
0: ਧੰਨ ਸਤਿਗੁਰੂ ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਬਚਨ ਉਚਾਰਨ ਕਰ ਰਹੇ ਹਨ। ਗੋਬਿੰਦ ਚਰਨਨ ਕਉ ਬਲਿਹਾਰੀ। ਐ ਭਾਈ, ਗੋ ਤੋਂ ਭਾਵ ਹੈ ਜੋ ਧਰਤੀ ਹੈ, ਬਿੰਦ ਤੋਂ ਭਾਵ ਜੋ ਸਾਰੀ ਧਰਤੀ ਦੀ ਸ੍ਰਿਸ਼ਟੀ ਦੀ ਪ੍ਰਤਪਾਲਣਾ ਕਰਨ ਵਾਲਾ ਉਹ ਵਾਹਿਗੁਰੂ ਪਰਮੇਸ਼ਰ ਜੀ ਹੈ। ਚਰਨਨ ਕਉ ਬਲਿਹਾਰੀ, ਐਸੇ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਤੋਂ ਮੈਂ ਬਲਿਹਾਰ ਜਾਂਦਾ। ਸਾਹਿਬ ਜੀ ਕਹਿੰਦੇ ਹਨ, ਜਪ ਗੋਬਿੰਦ ਗੋਪਾਲ ਲਾਲ, ਰਾਮ ਨਾਮ ਸਿਮਰ ਤੋਂ ਜੀਵ ਹੈ, ਫਿਰ ਨਾ ਖਾਈ ਮਹਾਕਾਲ। ਉਹ ਗੋਬਿੰਦ ਵਾਹਿਗੁਰੂ ਪਰਮੇਸ਼ਰ ਜੀ ਜੋ ਹਨ, ਸਾਰੀ ਧਰਤੀ ਦੀ ਪ੍ਰਤਪਾਲਣਾ ਕਰ ਰਹੇ ਹਨ। ਜੀਉ ਪਾਏ ਪਿੰਡ ਜਨ ਸਾਜਿਆ, ਦਿੱਤਾ ਪਹਿਨਣ ਖਾਣ ਸਾਡੇ ਸਭਨਾਂ ਦੇ ਉੱਤੇ, ਪ੍ਰਤਪਾਲਣਾ ਆਪਣੀਆਂ ਬਖਸ਼ਿਸ਼ਾਂ ਮਹਿਰਮਤਾਂ ਵਰਤਾ ਰਹੇ ਹਨ। ਐਸੇ ਗੋਬਿੰਦ ਤੋਂ ਧਰਤੀ ਦੇ ਪਾਲਣਹਾਰ ਵਾਹਿਗੁਰੂ ਪਰਮੇਸ਼ਰ

0: ਜਪ ਹਰ ਹਰ ਪਾਰ ਉਤਾਰੀ।
1: ਸਾਹਿਬ ਜੀ ਫਰਮਾਨ ਕਰਦੇ ਹਨ, ਭਵਜਲ ਜਗਤ ਨ ਜਾਈ ਤਰਨ। ਜੋ ਇਹ ਸੰਸਾਰ ਰੂਪੀ ਭਵਜਲ ਸਾਗਰ ਹੈ, ਜਿਸ ਵਿੱਚ ਜੰਮਣਾ ਅਤੇ ਮਰਨਾ ਸਾਧਸੰਜ ਬਣਿਆ ਹੋਇਆ ਹੈ, ਜੇ ਮਨੁੱਖ ਯਤਨ ਕਰੇ ਤਾਂ ਸਾਧਸੰਗ ਜੀ ਇਹਨੂੰ ਤਰਨ ਵਾਸਤੇ, ਪਰ ਇਹ ਤਰਨਾ ਬੜਾ ਜ਼ਿਆਦਾ ਔਖਾ ਹੈ। ਇਸ ਸੰਸਾਰ ਭਵਜਲ ਤੋਂ ਤਰਨ ਵਾਸਤੇ ਅਨੇਕਾਂ ਯੋਗੀਆਂ ਨੇ ਤਪ ਸਾਧਨਾ ਕੀਤੀ ਹੈ, ਅਨੇਕਾਂ ਤਰ੍ਹਾਂ ਦੇ ਸਾਧ ਸੰਗਤ ਜੀ ਧੂਣੇ ਤਾਪਣੇ ਕੀਤੇ ਹਨ, ਕਰਮ ਕਾਂਡ ਕਰਨੇ ਕੀਤੇ ਹਨ। ਧੰਨ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਚਨ ਕਰਦੇ ਹਨ। ਸੋਰਠ ਰਾਗ ਅੰਦਰ ਮਹਾਰਾਜ ਜੀ ਸਮਝਾਉਂਦੇ ਹਨ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾ ਸੰਸੰਗ ਨਾ ਛੁਡਕਿਓ, ਅਦਕ ਅਹੰ ਬੁੱਧ ਵਾਧੇ। ਸੰਸਾਰ ਨੂੰ ਤਰਨ ਵਾਸਤੇ ਮਹਾਰਾਜ ਜੀ ਕਹਿੰਦੇ, ਜੀਵ ਨੇ ਵੇਦਾਂ ਦੇ ਪਾਠ ਦਾ ਪਠਨ ਕੀਤਾ ਹੈ, ਪਾਠ ਪੜਿਓ ਅਰ ਵੇਦ ਵਿਚਾਰਿਓ, ਵੇਦਾਂ ਦੀ ਵਿਚਾਰ ਕਰਨੀ ਕੀਤੀ ਹੈ, ਨਿਵਲ ਭੁਯੰਗਮ ਸਾਧੇ, ਨਿਵਲੀ ਕਰਮਾਂ ਨੂੰ ਵੀ ਸਾਧਸੰਜ ਕਰਨਾ ਕੀਤਾ ਹੈ। ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਸੰਸਾਰ ਭਵਜਲ ਤੋਂ ਤਰਨ ਵਾਸਤੇ ਇਹਨਾਂ ਪੰਜਾਂ ਵਿਕਾਰਾਂ ਦੇ ਉੱਤੇ ਜਿੱਤ ਪਾਉਣ ਵਾਸਤੇ ਸਾਧਸੰਜ ਅਨੇਕਾਂ ਯਤਨ ਕੀਤੇ। ਮਹਾਰਾਜ ਜੀ ਕਹਿੰਦੇ, ਪਰ ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਇਹਦਾ ਸੰਗ ਨਹੀਂ ਛੁੱਟ ਗਿਆ ਹੈ, ਸਗੋਂ ਦੇ ਹੋਰ ਵੀ ਅਧੇਕ ਇਹਨਾਂ ਦੇ ਵਿੱਚ ਸਾਧਸੰਜ ਗਲਤਾਨ ਹੁੰਦਾ ਜਾਂਦਾ ਹੈ। ਸਾਹਿਬ ਜੀ ਕਹਿੰਦੇ, ਮਹਾਰਾਜ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ, ਪੰਚ ਜਨਾ ਸਿਉ ਸੰਗ ਨਾ ਛੁਡਕਿਓ, ਅਦਕ ਅਹੰ ਬੁੱਧ ਵਾਧੇ, ਪਿਆਰੇ ਇਨ ਵਿਦ ਮਿਲਣ ਨਾ ਜਾਏ। ਐ ਭਾਈ, ਇਉਂ ਵਾਹਿਗੁਰੂ ਪਰਮੇਸ਼ਰ ਜੀ ਨਹੀਂ ਮਿਲਦਾ ਹੈ। ਕਿਸ ਤਰ੍ਹਾਂ ਮਿਲਦਾ ਹੈ? ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ। ਸਤਿਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਪਾਤਸ਼ਾਹ ਕਹਿੰਦੇ, ਆ ਬੇਨਤੀ ਕਰ ਮਹਾਰਾਜ ਜੀ, ਮੇਰੇ ਉੱਤੇ ਕਿਰਪਾ ਕਰੋ, ਆਪ ਜੀ ਸਮਤ ਬਖਸ਼ਿਸ਼ ਕਰੋ, ਜਿਹਦੇ ਨਾਲ ਮੈਂ ਸੰਸਾਰ ਭਵਜਲ ਨੂੰ ਤਰ ਜਾਂ। ਮਹਾਰਾਜ ਜੀ ਕਹਿੰਦੇ, ਭਵਜਲ ਜਗਤ ਨ ਜਾਈ ਤਰਨਾ, ਇਹ ਬਿਖਮ ਸਾਗਰ ਹੈ, ਜਿਹੜਾ ਨਾ ਤਰਿਆ ਜਾਣ ਵਾਲਾ ਹੈ। ਪਾਤਸ਼ਾਹ ਕਹਿੰਦੇ, ਜਪ ਹਰ ਹਰ ਪਾਰ ਉਤਾਰੀ। ਐ ਭਾਈ, ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਜਪ ਕਰਕੇ ਇਸ ਸੰਸਾਰ ਭਵਜਲ ਤੋਂ ਜੀਵ ਪਾਰ ਹੋ ਜਾਂਦਾ ਹੈ। ਧੰਨ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਬਚਨ ਕਰਦੇ ਹਨ, ਜੈ ਹਰ ਸਿਮਰਨ ਭਇਆ ਤਹਿ ਉਪਾਧ ਗਤ ਕੀਨੇ। ਜਿੱਥੇ ਵਾਹਿਗੁਰੂ ਪਰਮੇਸ਼ਰ ਜੀ ਦਾ ਹਰੀ ਰੂਪੀ ਨਾਮ ਦਾ ਸਿਮਰਨ ਆ ਜਾਂਦਾ ਹੈ, ਉੱਥੇ ਉਪਾਧੀਆਂ ਦਾ ਨਾਸ ਹੋ ਜਾਣਾ ਕਰਦਾ ਹੈ। ਜਹ ਹਰ ਸਿਮਰਨ ਭਇਆ ਤਹਿ ਉਪਾਧ ਗਤ ਕੀਨੇ, ਬੜ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਇਹ ਮਤ ਦੀਨੀ। ਇਹ ਮਤ ਸਾਹਿਬ ਜੀ ਕਹਿੰਦੇ, ਸਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਜਪ ਹਰ ਭਵਜਲ ਤਰਨਾ, ਹਰੀ ਨੂੰ ਜਪ ਕੇ ਸੰਸਾਰ ਰੂਪੀ ਭਵਜਲ ਬਿਖਮ ਸੰਸਾਰ ਨੂੰ ਜੀਵ ਤਰ ਜਾਣਾ ਕਰਦਾ ਹੈ।
0: ਹਰ ਹਰ ਪਾਰ ਉਤਾਰੀ।
1: ਪਾਤਸ਼ਾਹ ਜੀ ਕਹਿੰਦੇ, ਜਦੋਂ ਵਾਹਿਗੁਰੂ ਪਰਮੇਸ਼ਰ ਜੀ ਦਾ ਜੀਵ ਸਿਮਰਨ ਕਰਦਾ ਹੈ, ਤੇ ਵਾਹਿਗੁਰੂ ਪਰਮੇਸ਼ਰ ਜੀ ਫਿਰ ਇਸ ਜੀਵ ਨੂੰ ਸੰਸਾਰ ਭਵਜਲ ਤੋਂ ਪਾਰ ਲੰਘਾ ਦੇਣਾ ਕਰਦੇ ਹਨ। ਵਿਸ਼ਰਾਮ ਦੇ ਕੇ ਸਤਿਗੁਰੂ

0: ਵਾਹਿਗੁਰੂ ਪਰਮੇਸ਼ਰ ਜੀ ਨੂੰ ਮਿਲਣ ਦੀ ਪ੍ਰੀਤ ਬਣੀ ਹੈ, ਪਿਆਰ ਬਣਿਆ ਹੈ। ਪਾਤਸ਼ਾਹ ਜੀ ਕਹਿੰਦੇ ਹਨ,
1: ਸੇਵਾ ਸੁਰਤ ਵਿਚਾਰੀ
0: ਉਹ ਜਨ ਸਤਿਗੁਰੂ ਸਾਹਿਬ ਜੀ ਦੀ ਸੇਵਾ ਦੇ ਵਿੱਚ ਜੁੜਨਾ ਕਰਦੇ ਹਨ, ਸੁਰਤ ਦੇ ਨਾਲ ਸਾਧ ਸੰਗਤ ਜੀ ਸ਼ੁਭ ਗੁਣਾਂ ਦੀ ਵਿਚਾਰ ਕਰਦੇ ਹਨ, ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਜੀ ਨੂੰ

0: ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਹਿਰਦੇ ਦੇ ਵਿੱਚ ਉਹ ਜਨ ਸਿਮਰਨਾ ਕਰਦੇ ਹਨ
1: ਸਰਬ ਕਲਾ ਗੁਣਕਾਰੀ,
0: ਉਹ ਸਾਰੀਆਂ ਕਲਾਵਾਂ ਦਾ ਸ਼ਕਤੀਆਂ ਦਾ ਮਾਲਕ ਵਾਹਿਗੁਰੂ ਪਰਮੇਸ਼ਰ ਜੀ ਹੈ।

ਜੋ ਵਾਹਿਗੁਰੂ ਪਰਮੇਸ਼ਰ ਜੀ ਅਗਮ ਹਨ, ਗਮਤਾ ਤੋਂ ਰਹਿਤ ਹਨ, ਅਗੋਚਰ ਹਨ, ਅਪਹੁੰਚ ਹਨ, ਪਾਤਸ਼ਾਹ ਕਹਿੰਦੇ ਸਰਵਿਆ ਸਰਬ ਠਾਈ, ਉਹ ਸਾਰਿਆਂ ਥਾਵਾਂ ਦੇ ਉੱਤੇ ਵਾਹਿਗੁਰੂ ਪਰਮੇਸ਼ਰ ਜੀ ਰਵੇ ਹੋਏ ਹਨ। ਘੱਟ ਘੱਟ ਮੈਂ ਹਰਜੂ ਵਸੈ, ਸੰਤਨ ਕਹਿਓ ਪੁਕਾਰ, ਉਹ ਵਾਹਿਗੁਰੂ ਪਰਮੇਸ਼ਰ

0: ਔਰ ਤਨ ਦੇ ਵਿੱਚ ਸੂਖਮ ਰੂਪ ਦੇ ਵਿੱਚ ਉਹ ਅਲੱਖ ਰੂਪ ਵਾਹਿਗੁਰੂ ਪਰਮੇਸ਼ਰ ਜੀ ਦਾ ਵਾਸਾ ਹੈ। ਲਖਿਆ ਜਿਹੜਾ ਸਤਸੰਗ ਨਹੀਂ ਜਾਂਦਾ ਹੈ, ਅਪਾਰ ਹੈ, ਪਾਰਾਵਾਰ ਤੋਂ ਰਹਿਤ ਹੈ, ਜਿਹਨੇ ਸਤਸੰਗ ਜੀਵ ਦੀ ਕਲਿਆਣਤਾ ਕਰਨੀ ਹੈ।
1: ਕਿਰਪਾਲ ਪਾਏ ਤਬ ਪਾਇਆ।
0: ਜਦੋਂ ਸਤਿਗੁਰੂ ਸਾਹਿਬ ਜੀ ਮਹਾਰਾਜ ਕਿਰਪਾਲ ਹੁੰਦੇ ਹਨ ਆਪਣੇ ਪਿਆਰੇ ਦੇ ਉੱਤੇ, ਗੁਰ ਕਿਰਪਾਲ ਭਏ

ਹਿਰਦੇ ਦੇ ਵਿੱਚ ਜਿਹੜਾ ਉਹ ਅਲੱਖ ਵਾਹਿਗੁਰੂ ਪਰਮੇਸ਼ਰ ਲਖਣ ਤੋਂ ਰਹਿਤ ਹੈ, ਜਿਹਨੂੰ ਲਖਿਆ ਨਹੀਂ ਜਾ ਸਕਦਾ ਹੈ। ਕਬੀਰ ਸਾਤ ਸਮੁੰਦ ਹੈ ਮਸ ਕਰੋਂ, ਕਲਮ ਕਰੋਂ ਬਨ ਰਾਏ, ਵਸੁਦਾ ਕਾਗਦ ਜੋ ਕਰੋ, ਹਰ ਜਸ ਲਿਖਣ ਨਾ ਜਾਏ। ਜਿਹੜਾ ਵਾਹਿਗੁਰੂ ਪਰਮੇਸ਼ਰ ਜੀ ਲਖਣ ਤੋਂ ਰਹਿਤ ਹੈ, ਪਰ ਜਦੋਂ ਜੀਵ ਗੁਰੂ ਚਰਨਾਂ ਵਿੱਚ ਆਉਂਦਾ ਹੈ ਤੇ ਪਾਤਸ਼ਾਹ ਕਹਿੰਦੇ ਹਨ ਭਾਈ ਉਸ ਅਲੱਖ ਵਾਹਿਗੁਰੂ ਪਰਮੇਸ਼ਰ ਨੂੰ ਸਤਿਗੁਰੂ ਸਾਹਿਬ ਜੀ ਮਹਾਰਾਜ ਜੀਵ ਦੇ ਹਿਰਦੇ ਦੇ

0: ਸਾਰੀ ਧਰਨੀ ਧਰ ਦੇ ਧਰਤੀ ਦਾ ਜੋ ਮਾਲਕ ਵਾਹਿਗੁਰੂ ਪਰਮੇਸ਼ਰ ਹੈ, ਅੰਤਰ ਹਰ ਨਾਮ ਸਰਬ ਧਰਨੀ ਧਰ। ਮਹਾਰਾਜ ਜੀ ਕਹਿੰਦੇ ਹਨ ਉਹ ਵਾਹਿਗੁਰੂ ਪਰਮੇਸ਼ਰ ਸਭਨਾ ਜੋ ਘਟਾਵਾਂ ਵਿੱਚ ਵੱਸ ਰਿਹਾ ਹੈ, ਜੀਵ ਦੇ ਅੰਦਰ ਵੀ ਉਹੀ ਹੈ। ਜੋ ਬ੍ਰਹਮਿੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਿਖਾਵੈ। ਜਦੋਂ ਸਤਿਗੁਰੂ ਜੀ ਕਿਰਪਾ ਕਰਦੇ ਹਨ ਤੇ ਸਾਧ ਸੰਗਤ ਜੀ ਫਿਰ ਜੀਵ ਨੂੰ ਜਿਹੜੀ ਹੈ ਇਸ ਗੱਲ ਦੀ ਜਿਹੜੀ ਜਾਣਨਾ ਹੁੰਦੀ ਹੈ ਕਿ ਉਹ ਵਾਹਿਗੁਰੂ ਪਰਮੇਸ਼ਰ ਅੰਦਰ ਬਾਹਰ ਹਰ ਥਾਂ ਦੇ ਉੱਤੇ ਉਹ ਵਾਹਿਗੁਰੂ ਪਰਮੇਸ਼ਰ ਜੀ ਦਾ ਪਸਾਰਾ ਹੈ।
1: ਸਾਕਤ ਕੋ ਦੂਰ ਭਇਆ ਅਹੰਕਾਰੀ।
0: ਪਰ ਦੂਜੇ ਪਾਸੇ ਜਿਹੜੇ ਸਾਧ ਸੰਗਤ ਜੀ ਸਾਕਤ ਪੁਰਸ਼ ਹਨ, ਜੋ ਰੱਬ ਦੀ ਹੋਂਦ ਨੂੰ ਭੁੱਲ ਚੁੱਕੇ ਹਨ, ਜਿਨ੍ਹਾਂ ਦੇ ਹਿਰਦੇ ਵਿੱਚ ਅਤ ਦੀ ਕਠੋਰਤਾ ਹੈ, ਸਾਹਿਬ ਜੀ ਕਹਿੰਦੇ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਦੂਰ ਜਾਪਦਾ ਹੈ, ਨੇਰਾ ਹੈ, ਦੂਰ ਨਾ ਜਾਣੇ ਹੋ। ਨਿਤ ਸਾਰੇ ਸਮਾਲੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਪਰਮੇਸ਼ਰ ਜੀ ਦੂਰ ਨਹੀਂ ਹਨ। ਉਹ ਤਾਂ ਜਹ ਜਹ ਪੇਖੋ ਤਹਿ ਹਜੂਰ, ਦੂਰ ਕਤਹੋਂ ਨਾ ਜਾਈ, ਰਵ ਰਹਿਆ ਸਰਬਤਰ ਮੈਂ, ਮਨ ਸਦਾ ਤੇ ਆਈ। ਐ ਵਾਹਿਗੁਰੂ ਜੀ, ਆਪ ਜੀ ਸਭਨਾ ਘਟਾਂ ਦੇ ਵਿੱਚ ਹਰ ਥਾਂ ਦੇ ਉੱਤੇ ਰਮੇ ਹੋਏ ਹੋ, ਪਰ ਜਿਹੜੇ ਗੁਰਮੁਖ ਜਨ ਹਨ ਉਹ ਇਸ ਗੱਲ ਨੂੰ ਜਾਣਨਾ ਕਰਦੇ ਹਨ, ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ, ਗੁਰੂ ਵੱਲੋਂ ਸਮਤ ਮਿਲਦੀ ਹੈ। ਘੱਟ ਘੱਟ ਮੈਂ ਹਰ ਜੋ ਵਸੈ ਸੰਤਨ ਕਹਿਓ ਪੁਕਾਰ। ਉਹ ਹਰ ਥਾਂ ਦੇ ਉੱਤੇ ਘਟਾਂ ਘਟਾਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਨੂੰ ਜਾਣਨਾ ਕਰਦੇ ਹਨ, ਪਰ ਦੂਜੇ ਪਾਸੇ ਜਿਹੜੇ ਸਾਗਤ ਪੁਰਖ ਹਨ, ਸਾਗਤ ਕੋ ਦੂਰ ਭਇਆ ਅਹੰਕਾਰੀ, ਉਹ ਆਪਣੇ ਹੰਕਾਰ ਦੇ ਵਿੱਚ ਰਹਿੰਦਿਆਂ ਹੋਇਆਂ ਵਾਹਿਗੁਰੂ ਪਰਮੇਸ਼ਰ ਜੀ ਨੂੰ ਦੂਰ ਜਾਣਨਾ ਕਰਦੇ ਹਨ। ਤਾਂਇਓ ਬਾਬਾ ਕਬੀਰ ਸਾਹਿਬ ਜੀ ਵਚਨ ਕਰਦੇ ਹਨ, ਕਬੀਰ ਸਾਗਤ ਸੰਗ ਨ ਕੀਜੀਐ, ਦੂਰ ਹੈ ਜਾਈਐ ਭਾਗ, ਮਾਸਨ ਕਾਰੂ ਪਰਸੀਐ ਤਉ ਕਛ ਲਾਗੈ ਦਾਗ। ਮਹਾਰਾਜ ਜੀ ਕਹਿੰਦੇ ਜੇ ਕੋਈ ਸਾਗਤ ਪੁਰਸ਼ ਰੱਬ ਤੋਂ ਟੁੱਟਿਆ ਹੋਇਆ ਤੈਨੂੰ ਮਿਲ ਵੀ ਜਾਵੇ, ਦੂਰੋਂ ਆਉਂਦਾ ਦਿਖ ਵੀ ਜਾਵੇ, ਤੂੰ ਤੂੰ ਪਾਸੇ ਦੀ ਹੋ ਕੇ ਲੰਘ ਜਾ। ਕਿਉਂ ਸਾਧ ਸੰਗਤ ਜੀ, ਜੇ ਉਸ ਦਾ ਤੈਨੂੰ ਸੰਗ ਹੋਵੇਗਾ ਤੇ ਮਹਾਰਾਜ ਜੀ ਕਹਿੰਦੇ ਹਨ ਭਾਈ, ਟੁੱਟੇ ਹੋਏ ਦੀ ਸੰਗਤ ਕਰਕੇ, ਮਨਮੁਖ ਦੀ ਸੰਗਤ ਕਰਕੇ ਮਨ ਜਿਹੜਾ ਹੈ ਸਾਧ ਸੰਗਤ ਜੀ ਟੁੱਟ ਜਾਵੇਗਾ। ਜਿਵੇਂ ਬਾਬਾ ਕਬੀਰ ਸਾਹਿਬ ਜੀ ਬਚਨ ਕਰਦੇ, ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ। ਮਨ ਪੰਛੀ ਦੀ ਨਿਆਈ ਹੈ, ਜਿਸ ਤਰ੍ਹਾਂ ਪੰਛੀ ਇੱਕ ਦਰਖਤ ਤੋਂ ਉੱਠ ਕਰਕੇ ਸਾਧ ਸੰਗਤ ਜੀ ਦੂਸਰੇ ਦਰਖਤ ਉੱਤੇ ਜਾਂਦਾ ਹੈ, ਕਿਤੇ ਜਾ ਕਰਕੇ ਮਿੱਠੇ ਸਾਧ ਸੰਗਤ ਜੀ ਦਰਖਤ ਦੇ ਉੱਤੇ ਬੈਠਣਾ ਕਰਦਾ, ਫਲਦਾਰ ਬੂਟੇ ਉੱਤੇ ਬੈਠਦਾ ਹੈ, ਚੁੰਝ ਮਾਰਦਾ ਹੈ ਤੇ ਉਹਨੂੰ ਅੰਮ੍ਰਿਤ ਰੂਪੀ ਮਿੱਠਾ ਰਸ ਮਿਲਦਾ ਹੈ। ਪਰ ਦੂਜੇ ਪਾਸੇ ਜਿਸ ਵੇਲੇ ਸਿਮਲ ਦੇ ਉੱਤੇ ਜਾ ਕਰਕੇ ਬੈਠਦਾ ਹੈ, ਆਪਣੀ ਚੁੰਝ ਸਿਮਲ ਵਰਗੇ ਰੁੱਖੇ ਫਲ ਦੇ ਵਿੱਚ ਮਾਰਦਾ ਹੈ, ਪਾਤਸ਼ਾਹ ਕਹਿੰਦੇ ਸਿਮਲ ਰੁੱਖ ਸਰਾਏ ਰਾ, ਅਤ ਦੀਰਘ ਅਤ ਮੁੱਚ, ਓਏ ਜੇ ਆਵਹਿ ਆਸ ਕਰ, ਜਾਹੀ ਨਿਰਾਸੇ ਕਿਤ, ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵੈ ਪਤ, ਮਿੱਠਤ ਨੀਵੀ ਨਾਨਕਾ, ਗੁਣ ਚੰਗਿਆਈਆਂ ਤਤ। ਇਉਂ ਕਰਕੇ ਪਾਤਸ਼ਾਹ ਕਹਿੰਦੇ ਜਿਹੜੇ ਮਨਮੁਖ ਲੋਕ ਹਨ, ਸਾਗਤ ਪੁਰਖ ਹਨ, ਉਹਨਾਂ ਦੀ ਸੰਗਤ ਤੋਂ ਜਿੰਨਾ ਬਚਿਆ ਜਾਵੇ ਪਾਤਸ਼ਾਹ ਕਹਿੰਦੇ ਜੀਵਨ ਨੂੰ ਬਚਣਾ ਚਾਹੀਦਾ ਹੈ। ਤਾਂਇਓ ਪਾਤਸ਼ਾਹ ਕਹਿੰਦੇ ਹਨ ਕਿਉਂਕਿ ਉਹ ਰੱਬ ਦੀ ਹੋਂਦ ਤੋਂ ਮੁਨਕਰ ਹੋ ਚੁੱਕੇ ਲੋਕਾਂ ਤੋਂ, ਜੇ ਦੂਰ ਰਹੇਗਾ ਤੇ ਤੇਰਾ ਭਲਾ ਹੈ। ਇਹ ਅਜਿਹੇ ਸਾਗਤ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੂੰ ਦੂਰ ਜਾਣਨਾ ਕਰਦੇ ਹਨ। ਪਾਤਸ਼ਾਹ ਕਹਿੰਦੇ ਪਰ ਇਹ ਵਾਹਿਗੁਰੂ ਜੀ ਦਾ ਵਿਧਾਨ ਹੈ, ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਨ ਮਾਧਾਣੀਆਂ ਤਿਉਂ ਮੱਥੇ ਧਰਮ ਰਾਏ। ਉਸ ਵੇਲੇ ਤਾਂ ਪਾਪ ਰੂਪੀ ਕਰਮ ਕਰਦਿਆਂ ਹੋਇਆਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਹੈ, ਪਰ ਪਾਤਸ਼ਾਹ ਕਹਿੰਦੇ ਜੈਸਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਜਿਹੋ ਜਿਹਾ ਬੀਜ ਸਾਧ ਸੰਗਤ ਜੀ ਮਨਮੁਖ ਲੋਕ ਇਸ ਕਰਮਾ ਰੂਪੀ ਸਾਧ ਸੰਗਤ ਜੀ ਧਰਤੀ ਵਿੱਚ ਪਾਉਂਦੇ ਹਨ ਤੇ ਉਹਨੂੰ ਵੱਢਣਾ ਕਰਦੇ ਹਨ। ਬਾਬਾ ਫਰੀਦ ਸਾਹਿਬ ਜੀ ਵਚਨ ਕਰਦੇ ਹਨ, ਫਰੀਦਾ ਲੋੜੈ ਦਾਖ ਵਜੌਰੀਆਂ, ਕਿੱਕਰ ਬੀਜੈ ਜੱਟ। ਕਹਿੰਦੇ ਇੱਕ ਭਲਾ ਪੁਰਸ਼, ਕਹਿੰਦੇ ਜਦੋਂ ਉਸਨੇ ਇੱਕ ਦਿਨ ਇੱਕ ਬੀਜ ਨੂੰ ਦੇਖਣਾ ਕੀਤਾ, ਬੜਾ ਜ਼ਿਆਦਾ ਸੋਹਣਾ ਪੀਲੇ ਰੰਗ ਦਾ ਬੀਜ ਹੈ ਤੇ ਸਾਧ ਸੰਗਤ ਜੀ ਉਸਨੂੰ ਧਰਤੀ ਦੇ ਵਿੱਚ ਬੀਜ ਦਿੱਤਾ ਹੈ। ਫਰੀਦਾ ਲੋੜੈ ਦਾਖ ਵਜੌਰੀਆਂ, ਵੀ ਇਹਨੂੰ ਦਾਖਾਂ ਲੱਗਣਗੀਆਂ, ਪਰ ਜਿਹੜਾ ਉਹ ਬੀਜ ਸੀ ਸਾਧਸੰਗ ਜੀ ਕਿੱਕਰ ਦਾ ਧਰਤੀ ਦੇ ਵਿੱਚ ਬੋ ਦਿੱਤਾ ਹੈ ਤੇ ਹੁਣ ਉਹਦੀ ਪਰਵਰਿਸ਼ ਕਰਦਾ ਰਿਹਾ। ਮਨਮੁਖ ਲੋਕੀ ਵੀ ਇਉਂ ਕਰਮ ਰੂਪੀ ਪਾਪ ਰੂਪੀ ਕਰਮਾਂ ਨੂੰ ਧਰਤੀ ਵਿੱਚ ਬੀਜ ਦੇ ਪਾਣੀ ਪਾਉਂਦੇ ਹਨ। ਨਿੰਦਿਆ ਦਵੈਸ਼ ਚੁਗਲੀ ਵਿੱਚ ਸਾਧਸੰਗ ਜੀ ਆਪਣੇ ਜੀਵਨ ਨੂੰ ਬਤੀਤ ਕਰਦੇ ਹਨ ਪਰ ਅਖੀਰ ਦੇ ਉੱਤੇ ਮਹਾਰਾਜ ਜੀ ਕਹਿੰਦੇ ਲੋੜ ਹੈ ਦਾਖ ਵਜੋਰੀਆਂ ਕਿੱਕਰ ਬੀਜੈ ਜੱਟ ਹੰਡੈ ਉਨ ਕਤਾਏ ਦਾ ਪੈਂਦਾ ਲੋੜ ਹੈ ਪੱਟ। ਕਹਿੰਦੇ ਭਾਈ ਹੁਣ ਬੀਜ ਕੇ ਜਿਹੜਾ ਕਿੱਕਰ ਦਾ ਬੀਜ ਤੇ ਭਾਲਦਾ ਹੈ ਜੇ ਬਜੌਰ ਦੀਆਂ ਦਾਖਾਂ ਇਹ ਕਿਵੇਂ ਮੁਨਕਨ ਹੋ ਸਕਦਾ ਹੈ। ਇੱਥੇ ਤਾਂ ਜੈਸਾ ਬੀਜੈ ਸੋ ਲੁਣੈ ਜਿਹੋ ਜਿਹਾ ਬੀਜ ਸਾਧਸੰਗ ਜੀਵ ਬੀਜਦਾ ਹੈ ਉਹੇ ਜਿਹਾ ਫਲ ਵੱਢਣਾ ਕਰਦਾ ਹੈ। ਤਾਂਹੀਓ ਪਾਤਸ਼ਾਹ ਕਹਿੰਦੇ ਹਨ ਸਾਗਤ ਕੋ ਦੂਰ ਭਇਆ ਅਹੰਕਾਰੀ। ਜਿਹੜੇ ਸਾਗਤ ਪੁਰਸ਼ ਹਨ ਉਹ ਵਾਹਿਗੁਰੂ ਪਰਮੇਸ਼ਰ ਜੀ ਨੂੰ ਉਹਨਾਂ ਦੀ ਹੋਂਦ ਨੂੰ ਬੜਾ ਦੂਰ ਮੰਨਣਾ ਕਰਦੇ ਹਨ। ਅਹੰਕਾਰ ਦੇ ਵਿੱਚ ਆਪਣੇ ਮਾਣ ਦੇ ਵਿੱਚ ਆਪਣੇ ਜੀਵਨ ਨੂੰ ਬਤੀਤ ਕਰਦੇ ਹਨ।
1: ਨਾ ਜਲਤ ਨਾ ਕਬਹੂ ਬੁਝਾਹੇ।
0: ਪਾਤਸ਼ਾਹ ਜੀ ਕਹਿੰਦੇ ਹਨ ਤ੍ਰਿਸ਼ਨਾ ਦੀ ਅਗਨ ਦੇ ਵਿੱਚ ਉਹ ਜਲਦੇ ਰਹਿੰਦੇ ਹਨ ਕਦੇ ਵੀ ਉਹਨਾਂ ਨੂੰ ਇਹਨਾਂ ਗੱਲਾਂ ਦੀ ਸੋਝੀ ਨਹੀਂ ਆਉਂਦੀ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਹਨ ਰਾਜਨ ਮੈਂ ਰਾਜਾ ਉਰਝਾਇਓ ਮਾਨਨ ਮੈਂ ਅਭਿਮਾਨੀ ਲੋਭਨ ਮੈਂ ਲੋਭੀ ਲੋਭਾਇਓ ਤਿਉਹਾਰ ਰੰਗ ਰਚੇ ਗਿਆਨੀ। ਪਰ ਜਿਹੜੇ ਅਜਿਹੇ ਲੋਕ ਹਨ ਸਾਗਤ ਪੁਰਸ਼ ਤ੍ਰਿਸ਼ਨਾ ਦੀ ਅਗਨ ਦੇ ਵਿੱਚ ਸਾਧਸੰਗ ਜੀ ਜਲਦੇ ਹਨ ਉਹਨਾਂ ਨੂੰ ਕਦੇ ਵੀ ਇਸ ਗੱਲ ਦੀ ਬੁੱਝਣਾ ਨਹੀਂ ਹੁੰਦੀ ਹੈ ਸਮਝ ਨਹੀਂ ਆਉਂਦੀ ਹੈ ਵੀ ਅਸੀਂ ਜਿਸ ਨਾਲ ਜੁੜੇ ਹਾਂ ਸਾਥ ਨਾ ਚੱਲ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਣਾ ਨਾਨਕ ਇਹੋ ਧਨ ਸਾਰ। ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਸਾਧਸੰਗ ਜੀ ਮਨਮੁਖ ਲੋਕਾਂ ਨੇ ਸਾਗਤ ਪੁਰਖਾਂ ਨੇ ਆਪਣਾ ਆਹਾਰ ਹੀ ਝੂਠ ਨੂੰ ਨਿੰਦਿਆ ਨੂੰ ਤ੍ਰਿਸ਼ਨਾ ਨੂੰ ਬਣਾਉਣਾ ਕੀਤਾ ਹੈ। ਪਦਾਰਥਾਂ ਦੀ ਅਗਨ ਦੇ ਵਿੱਚ ਜਲਦੇ ਰਹਿੰਦੇ ਹਨ। ਪਾਤਸ਼ਾਹ ਜੀ ਫਰਮਾਨ ਕਰਦੇ ਨੇ ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋਰੈ ਪਰੇ ਪਰੇ ਹੀ ਕੋ ਲੁੱਝੀ ਹੈ। ਤ੍ਰਿਸ਼ਨਾ ਦੀ ਅੱਗ ਐਸੀ ਹੈ ਜਿਸ ਤਰ੍ਹਾਂ ਅਗਨ ਦੇ ਵਿੱਚ ਕਿਤਨੇ ਮਰਜ਼ੀ ਲੱਕੜ ਆਦਿਕ ਬਾਲਣ ਆਦਿਕ ਪਾਈ ਜਾਈਏ ਤੇ ਉਹ ਪ੍ਰਚੰਡ ਹੁੰਦੀ ਜਾਂਦੀ ਹੈ ਤੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਇਉਂ ਕਰਕੇ ਭਾਈ ਜਿਹੜੀ ਤ੍ਰਿਸ਼ਨਾ ਦੀ ਅਗਨ ਹੈ ਇਹ ਜੀਵ ਦੀ ਦਿਨ ਰਾਤ ਵੱਧਦੀ ਰਹਿੰਦੀ ਹੈ ਮਨਮੁਖ ਲੋਕਾਂ ਦੀ ਖਾਸ ਕਰਕੇ ਪਾਤਸ਼ਾਹ ਕਹਿੰਦੇ ਤ੍ਰਿਸ਼ਨਾ ਜਲਤ ਨਾ ਕਬਹੂ ਬੁਝਾ ਹੈ। ਤ੍ਰਿਸ਼ਨਾ ਦੀ ਅਗਨ ਦੇ ਵਿੱਚ ਸਦਾ ਉਹ ਜਲਦੇ ਰਹਿੰਦੇ ਹਨ ਉਹਨਾਂ ਨੂੰ ਸੱਚ ਦੀ ਵਿਚਾਰ ਜਿਹੜੀ ਹੈ ਨਹੀਂ ਮਿਲਦੀ ਹੈ ਉਹਨੂੰ ਨਹੀਂ ਸਮਝਦੇ ਹਨ। ਜੂਏ ਦੇ ਵਿੱਚ ਸਾਧਸੰਗ ਜਿਸ ਤਰ੍ਹਾਂ ਜੀਵ ਬਾਜੀ ਹਾਰ ਜਾਂਦਾ ਹੈ ਤੇ ਉਹਦੇ ਹੱਥ ਖਾਲੀ ਹੋ ਜਾਂਦੇ ਹਨ। ਪਾਤਸ਼ਾਹ ਕਹਿੰਦੇ ਕਹਿ ਕਬੀਰ ਕਿਸ ਗੁਣ ਵਿਚਾਰ ਐ ਭਾਈ ਗੁਣਾਂ ਦੇ ਵਿਚਾਰ ਕਰ ਲਈਏ ਸੰਸਾਰ ਤੇ ਆਏ ਹਾਂ ਚੱਲੇ ਜੁਆਰੀ ਦੋਏ ਹੱਥ ਚਾਰ। ਜਿਵੇਂ ਜੁਆਰੀ ਸਾਧਸੰਗ ਜੂਆ ਖੇਡਦਾ ਹੈ ਦੇਖ ਲਈਏ ਆਪਣੀ ਬਾਜੀ ਦੇ ਵਿੱਚ ਉਹ ਸਭ ਕੁਝ ਆਪਣਾ ਜ਼ਮੀਨ ਧਨ ਆਦਿਕ ਲਾ ਦਿੰਦਾ ਹੈ। ਪਤਾ ਹੈ ਲਾਲਚ ਹੈ ਬਈ ਇਹਦੇ ਨਾਲ ਇਸ ਬਾਜੀ ਨੂੰ ਜਦੋਂ ਮੈਂ ਜਿੱਤ ਜਾਵਾਂਗਾ ਤਾਂ ਮੈਨੂੰ ਅਥਾਹ ਧਨ ਦੀ ਪ੍ਰਾਪਤੀ ਹੋਵੇਗੀ। ਦੇਖ ਲਈਏ ਕਿਤੇ ਨਾ ਕਿਤੇ ਸਾਧਸੰਗ ਜੀਵਨ ਕਾਲ ਦੇ ਵਿੱਚ ਜੀਵ ਇੰਨਾ ਜ਼ਿਆਦਾ ਜੋੜਦਾ ਹੈ ਇੰਨਾ ਜ਼ਿਆਦਾ ਬਣਾਉਂਦਾ ਹੈ ਜੁਆਰੀ ਦੀ ਤਰ੍ਹਾਂ ਇੱਕ ਵਪਾਰ ਕੀਤਾ ਇੱਕ ਸੌਦਾ ਕੀਤਾ ਦੂਜਾ ਕੀਤਾ ਤੇ ਸਾਧਸੰਗ ਜੀ ਕਰਦਿਆਂ ਕਰਦਿਆਂ ਜੀਵਨ ਬਤੀਤ ਹੋ ਜਾਂਦਾ ਹੈ। ਪਰ ਅੰਤ ਦੇ ਵੇਲੇ ਜਿਸ ਵੇਲੇ ਜਾਣ ਦੀ ਵਾਰੀ ਆਉਂਦੀ ਹੈ ਕਬੀਰ ਕੌਡੀ ਕੌਡੀ ਜੋਰ ਕਹਿ ਜੋਰ ਹੈ ਲੱਖ ਕਰੋਰ ਚਲਤੀ ਵਾਰ ਨਾ ਕਸ਼ ਮਿਲਿਓ ਲਈ ਲੰਗੋਟੀ ਤੋਰ। ਜਿੱਦਣ ਚੱਲਣ ਦੀ ਵਾਰੀ ਆਉਂਦੀ ਹੈ ਤੇ ਉਸ ਵੇਲੇ ਸਾਧਸੰਗ ਜੀ ਨਾਂਗੇ ਪਾਵੋਂ ਤੇ ਗਏ ਜਿਨਕੇ ਲੱਖ ਕਰੋਰ ਵੱਡੇ ਵੱਡੇ ਲੱਖਾਂ ਤੇ ਕਰੋੜਾਂ ਦੇ ਮਾਲਕ ਹੱਥ ਝਾੜ ਕੇ ਨੰਗੇ ਪੈਰੀ ਸੰਸਾਰ ਤੋਂ ਚਲੇ ਜਾਂਦੇ ਹਨ। ਇਉਂ ਕਰਕੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਤ੍ਰਿਸ਼ਨਾ ਜਲਤ ਨ ਕਬਹੂ ਬੁਝਾ ਹੈ। ਜੂਏ ਬਾਜੀ ਹਾਰੀ ਤ੍ਰਿਸ਼ਨਾ ਦੀ ਅਗਨ ਦੇ ਵਿੱਚ ਸਾਗਤ ਪੁਰਖ ਸਾਰੀ ਉਮਰ ਜੀਵਨ ਕਾਲ ਦੇ ਵਿੱਚ ਸਾਧਸੰਗ ਜੀ ਜਲਦੇ ਰਹਿੰਦੇ ਹਨ ਤੇ ਆਪਣੇ ਜੀਵਨ ਦੀ ਬਾਜੀ ਨੂੰ ਜੂਏ ਦੀ ਤਰ੍ਹਾਂ ਹਾਰ ਜਾਂਦੇ ਹਨ।
1: ਬੈਠਤ ਹਰ ਗੁਣ ਗਾਵਹੇ।
0: ਪਰ ਦੂਸਰੇ ਪਾਸੇ ਮਹਾਰਾਜ ਜੀ ਕਹਿੰਦੇ ਉਠਤ ਬੈਠਤ ਹਰ ਗੁਣ ਗਾਵਹੇ। ਜਿਨ੍ਹਾਂ ਦੇ ਉੱਤੇ ਸਤਿਗੁਰੂ ਜੀ ਵਾਹਿਗੁਰੂ ਪਰਮੇਸ਼ਰ ਜੀ ਕਿਰਪਾ ਕਰਦੇ ਹਨ, ਉਹ ਉੱਠਦਿਆਂ ਬੈਠਦਿਆਂ ਵਾਹਿਗੁਰੂ ਪਰਮੇਸ਼ਰ ਜੀ ਦੇ ਗੁਣ ਗਾਉਂਦੇ ਹਨ। ਉਠਤ ਬੈਠਤ ਸੋਭਤ ਨਾਮ ਕਹੁ ਨਾਨਕ ਜਨ ਕੈ ਸਦਕਾਮ। ਨਾਮ ਜਪਣ ਵਾਲੇ ਜਿਨ੍ਹਾਂ ਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਹੈ, ਉਹ ਉੱਠਦਿਆਂ ਬੈਠਦਿਆਂ ਉਠਤ ਬੈਠਤ ਸੋਭਤ ਜਾਗਤ, ਇਹੋ ਮਨ ਤੁਜੈ ਚਿਤਾਰੇ, ਉੱਠਦਿਆਂ ਬੈਠਦਿਆਂ ਸੌਂਦਿਆਂ ਬਹਿੰਦਿਆਂ ਵਾਹਿਗੁਰੂ ਪਰਮੇਸ਼ਰ ਜੀ ਦੇ ਗੁਣਾਂ ਦਾ ਉਚਾਰਨ ਕਰਦੇ ਹਨ। ਜਿਨ੍ਹਾਂ ਦੇ ਉੱਤੇ ਨਿਮਖ ਮਾਤਰ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਹਨ। ਸਾਧ ਸੰਗਤ ਜੀ, ਇਹ ਕਿਰਪਾ ਦੀ ਨਿਸ਼ਾਨੀ ਹੈ। ਕਿਰਪਾ ਤੋਂ ਬਿਨਾਂ ਵਾਹਿਗੁਰੂ ਪਰਮੇਸ਼ਰ ਜੀ ਦਾ ਕੋਈ ਨਾਮ ਨਹੀਂ ਜਪ ਸਕਦਾ ਹੈ। ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ, ਜਿਹਨੂੰ ਸਤਿਗੁਰੂ ਜੀ ਬਖਸ਼ ਲੈਂਦੇ ਹਨ ਉਹ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਂਦੇ ਹਨ। ਮਹਾਰਾਜ ਜੀ ਕਹਿੰਦੇ ਬਡਭਾਗੀ ਹਰ ਸੰਗਤ ਪਾਵੈ, ਵੱਡੇ ਭਾਗ ਹੋਣ ਤੇ ਫਿਰ ਸੰਗਤ ਮਿਲਦੀ ਹੈ। ਭਾਗਹੀਣ ਭਰਮ ਚੋਟਾਂ ਖਾਵੈ, ਭਾਗਾਂ ਤੋਂ ਹੀਣਾ ਬੰਦਾ ਸੰਸਾਰ ਵਿੱਚ ਭਰਮਦਿਆਂ ਚੋਟਾਂ ਖਾਂਦਾ ਹੈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨਾਂ ਭਾਗਾਂ ਤੋਂ ਸੰਗਤ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਬਿਨ ਸੰਗਤ ਮੈਲ ਭਰੀਜੈ ਜੀਓ, ਬਿਨਾਂ ਸੰਗਤ ਤੋਂ ਬੰਦਾ ਮੈਲ ਨੂੰ ਭਰਦਾ ਸੰਸਾਰ ਵਿੱਚ ਫਿਰਦਾ ਹੈ। ਪਰ ਜਿਨ੍ਹਾਂ ਦੇ ਉੱਤੇ ਕਿੰਚਿਤ ਕਿਰਪਾ ਧਾਰੀ ਵਾਹਿਗੁਰੂ ਪਰਮੇਸ਼ਰ ਜੀ ਨੇ ਨਿਮਖ ਮਾਤਰ ਜਿਨ੍ਹਾਂ ਦੇ ਉੱਤੇ ਆਪਣੀ ਕਿਰਪਾ ਕੀਤੀ ਹੈ, ਉਹ ਵਾਹਿਗੁਰੂ ਦੇ ਗੁਣ ਗਾਉਂਦੇ ਹਨ। ਗੁਣ ਨਿਧਾਨ ਗੁਣ ਤਿੰਨ ਹੀ ਗਾਏ ਪਾਤਸ਼ਾਹ ਬਚਨ ਕਰਦੇ ਹਨ। ਗੁਣ ਵਾਹਿਗੁਰੂ ਪਰਮੇਸ਼ਰ ਜੀ ਦੇ ਖਜ਼ਾਨਾ ਹਨ। ਗੁਣ ਨਿਧਾਨ ਗੁਣ ਤਿੰਨ ਹੀ ਗਾਏ ਕੌਣ ਗਾਉਂਦੇ ਹਨ? ਜਿਨ ਕੋ ਕਿਰਪਾ ਧਾਰੀ, ਜਿਨ੍ਹਾਂ ਦੇ ਉੱਤੇ ਵਾਹਿਗੁਰੂ ਜੀ ਕਿਰਪਾ ਕਰਦੇ ਹਨ, ਸੋ ਸੁਖੀ ਆ, ਉਹ ਸੁਖੀ ਹੋ ਜਾਂਦੇ ਸੰਸਾਰ ਦੇ ਉੱਤੇ। ਧਨ ਉਸ ਜਨਮ ਆ, ਉਹਨਾਂ ਦਾ ਜਨਮ ਜਿਹੜਾ ਸਫਲਿਆ ਹੋ ਜਾਂਦਾ ਹੈ। ਸੋ ਸੁਖੀ ਆ ਧਨ ਉਸ ਜਨਮ ਆ, ਨਾਨਕ ਦਿਸ ਬਲਿਹਾਰੀ, ਅਸੀਂ ਉਸ ਤੋਂ ਪਾਤਸ਼ਾਹ ਕਹਿੰਦੇ ਬਲਿਹਾਰ ਜਾਂਦੇ ਹਾਂ। ਤਾਂ ਕਰਕੇ ਪਾਤਸ਼ਾਹ ਜੀ ਕਹਿੰਦੇ ਹਨ ਉਠਤ ਬੈਠਤ ਹਰ ਗੁਣ ਗਾਵ ਹੈ। ਜਿਹੜੇ ਉੱਠਦਿਆਂ ਬੈਠਦਿਆਂ ਵਾਹਿਗੁਰੂ ਪਰਮੇਸ਼ਰ ਜੀ ਦੇ ਗੁਣ ਗਾਉਂਦੇ ਹਨ, ਗੁਰ ਕਿੰਚਿਤ ਕਿਰਪਾ ਧਾਰੀ, ਇਹ ਜਾਣ ਲਈਏ ਵੀ ਸਾਡੇ ਉੱਤੇ ਵਾਹਿਗੁਰੂ ਪਰਮੇਸ਼ਰ ਜੀ ਦੀ ਕਿਰਪਾ ਹੈ। ਅਤੇ ਜੇ ਸਾਧਸਾਂ ਜੀ ਨਾਮ ਚੇਤੇ ਨਹੀਂ ਆਉਂਦਾ ਹੈ, ਜੇ ਸ਼ੁਭ ਕਰਮ ਕਰਨ ਨੂੰ ਮਨ ਨਹੀਂ ਕਰਦਾ ਹੈ, ਤਾਂ ਇਹ ਸਮਝ ਲੈਣਾ ਵੀ ਸਾਡੇ ਉੱਤੇ ਵਾਹਿਗੁਰੂ ਜੀ ਦੀ ਕਿਰਪਾ ਨਹੀਂ, ਉਹਨਾਂ ਦਾ ਰੋਸਾ ਹੈ। ਤਾਂ ਕਰਕੇ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ, ਜਿਨ੍ਹਾਂ ਦੇ ਉੱਤੇ ਪਾਤਸ਼ਾਹ ਜੀ ਨੇ ਨਿਮਖ ਮਾਤਰ ਕਿਰਪਾ

0: ਜਿਨ੍ਹਾਂ ਦੇ ਉੱਤੇ ਵਾਹਿਗੁਰੂ ਪਰਮੇਸ਼ਰ ਜੀ ਦੀ ਨਦਰ ਪਈ ਹੈ, ਭਾਵ ਪਈ ਹੈ, ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ, ਜਿਨ੍ਹਾਂ ਦੇ ਉੱਤੇ ਸਤਿਗੁਰੂ ਜੀ ਕਿਰਪਾ ਕਰਦੇ ਹਨ,
1: ਪੈਜ ਸਵਾਰੀ
0: ਉਹਨਾਂ ਦੀ ਪੈਜ ਉਹਨਾਂ ਦੀ ਪੱਤ ਸਤਿਗੁਰੂ ਸਾਹਿਬ ਜੀ ਮਹਾਰਾਜ ਜਿਹੜੀ ਹੈ ਇਸ ਲੋਕ ਦੇ ਵਿੱਚ ਤੇ ਪਰਲੋਕ ਦੇ ਵਿੱਚ ਰੱਖਣਾ ਕਰਦੇ ਹਨ।
1: ਮਹੱਲਾ ਚੌਥਾ
0: ਧੰਨ ਸੋਢੀ ਸੁਲਤਾਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਅੱਗੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ।

ਉਹ ਸਾਰਿਆਂ ਨੂੰ ਹਰਿਆ ਭਰਿਆ ਕਰਨ ਵਾਲਾ ਹੈ। ਐ ਵਾਹਿਗੁਰੂ ਜੀ, ਅੰਮ੍ਰਿਤ ਤੁਹਾਡਾ ਨਾਮ ਹੈ, ਮ੍ਰਿਤਯੂ ਤੋਂ ਰਹਿਤ ਕਰਨ ਵਾਲਾ ਹੈ, ਸਾਰਿਆਂ ਨੂੰ ਹਰਿਆ ਭਰਿਆ ਕਰਨ ਵਾਲਾ ਹੈ, ਸਾਰਿਆਂ ਦੇ ਪਾਪਾਂ ਨੂੰ ਹਰਨ ਵਾਲਾ ਵਾਹਿਗੁਰੂ ਜੀ ਤੁਹਾਡਾ ਨਾਮ ਹੈ। ਹਰ ਹਰ ਅੰਮ੍ਰਿਤ ਨਾਮ ਦੇਹੋ ਪਿਆਰੇ। ਐ ਵਾਹਿਗੁਰੂ ਜੀ, ਮੇਰੀ ਬੇਨਤੀ ਹੈ ਆਪ ਜੀ ਕਿਰਪਾ ਕਰਕੇ ਸਾਰੇ ਸੰਸਾਰ ਨੂੰ ਹਰਿਆ ਭਰਿਆ ਕਰਨ ਵਾਲਾ, ਸਾਰਿਆਂ ਦੇ ਪਾਪਾਂ ਨੂੰ ਹਰਨ ਵਾਲਾ, ਮ੍ਰਿਤਯੂ ਤੋਂ ਰਹਿਤ ਕਰਨ ਵਾਲਾ ਜੋ ਵਾਹਿਗੁਰੂ ਜੀ ਆਪ ਜੀ

0: ਜਿਉਂ ਬੇਨਤੀ ਕਰਦਾ ਹੈ ਸਤਿਗੁਰ ਪਾਸ ਬੇਨਤੀਆ ਮਿਲੇ ਨਾਮ ਆਧਾਰਾ। ਜੀਵ ਗੁਰੂ ਚਰਨਾਂ ਵਿੱਚ ਜਾ ਕੇ ਬੇਨਤੀ ਕਰਦਾ ਹੈ ਤੇ ਪਾਤਸ਼ਾਹ ਕਿਰਪਾ ਕਰਦੇ ਹਨ, ਸਤਿਗੁਰ ਪਾਸ ਬੇਨਤੀਆ ਮਿਲੇ ਨਾਮ ਆਧਾਰਾ। ਮਹਾਰਾਜ ਮੈਨੂੰ ਨਾਮ ਦਾ ਆਧਾਰ ਮਿਲ ਜਾਵੇ, ਮੈਨੂੰ ਨਾਮ ਦਾ ਆਸਰਾ ਮਿਲ ਜਾਵੇ ਤੇ ਪਾਤਸ਼ਾਹ ਕਿਰਪਾ ਕਰਦੇ ਮਿਲੇ ਨਾਮ ਆਧਾਰਾ। ਤੁੱਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਤੇ ਸੰਸਾਰ ਭੋਜਲ ਨੂੰ ਜੀਵ ਤਰਦਾ ਹੈ। ਤਾਂ ਕਰਕੇ ਪਾਤਸ਼ਾਹ ਜੀ ਕਹਿੰਦੇ ਹਨ ਜਿਨ ਉੱਪਰ, ਸਤਿਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਹਨ ਗੁਰਮੁਖ ਮਨ ਮਾਨਿਆ, ਜਿਨ੍ਹਾਂ ਦੇ ਉੱਪਰ ਪੂਰੇ ਗੁਰੂ ਦਾ ਮਨ ਮੰਨ ਜਾਂਦਾ ਹੈ, ਗੁਰਮੁਖ ਜਨਾਂ ਦੇ ਉੱਪਰ
1: ਕਾਜ ਸਵਾਰੇ,
0: ਤੇ ਫਿਰ ਵਾਹਿਗੁਰੂ ਪਰਮੇਸ਼ਰ ਜੀ ਉਹਨਾਂ ਦੇ ਸਾਰੇ ਕਾਰਜ ਸਵਾਰ ਦੇਣਾ ਕਰਦੇ ਹਨ। ਸਾਰ ਸੰਗਤ ਜੀ ਮਨ ਮੰਨਣਾ ਹੀ ਔਖਾ ਹੈ, ਮਨ ਮੰਨ ਲੋਕ ਨਾ ਭਤੀਜੈ, ਨਾ ਭਤੀਜੈ ਤੋ ਕਿਆ ਕੀਜੈ ਕਹੋ ਕਬੀਰ ਮਨ ਮਾਨਿਆ। ਜਦੋਂ ਮਨ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਮੰਨ ਜਾਂਦਾ ਹੈ ਤੇ ਫਿਰ ਸਤਿਗੁਰੂ ਜੀ ਆਪਣੇ ਪਿਆਰੇ ਦੇ ਸਾਰੇ ਲੋਕ ਤੇ ਪਰਲੋਕ ਦੇ ਕਾਰਜ ਸਵਾਰ ਦਿੰਦੇ ਨੇ। ਧੰਨ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵਚਨ ਕਰਦੇ, ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ। ਜਿਨ੍ਹਾਂ ਦਾ ਮਨ ਉਸ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਲ, ਉਸ ਗੋਬਿੰਦ ਦੇ ਨਾਲ ਨਾਮਦੇਵ ਜੀ ਦਾ ਮਨ ਲੱਗਿਆ, ਪਾਤਸ਼ਾਹ ਕਹਿੰਦੇ ਦੇਖੋ ਫਿਰ ਆੜ ਦਾਮ ਕੋ ਸ਼ੀਪਰ, ਅੱਧੀ ਦਮੜੀ ਦਾ ਸ਼ੀਪਾ ਕਹਿ ਕਰਕੇ, ਸ਼ੀਂਬਾ ਕਹਿ ਕਰਕੇ ਲੋਕੀ ਬੁਲਾਇਆ ਕਰਦੇ ਸਨ, ਹੋਇਓ ਲਾ ਖੀਣਾ ਉਹਨੂੰ ਲੱਖਾਂ ਦਾ ਬਣਾ ਦਿੱਤਾ। ਐਸੇ ਕਾਰਜ ਸਵਾਰੇ, ਪਾੜ ਪੜੋਸਣ ਪੂਛਲੇ ਨਾਮਾ, ਕਾ ਪਹਿਸ਼ਾਨ ਸ਼ਬਾਈ ਹੋ, ਤੋਪੇ ਦੁਗਣੀ ਮਜ਼ੂਰੀ, ਦੇਖੋ ਮੋਕੋ ਬੇਡੀ ਦੇਖੋ ਬਤਾਈ ਹੋ, ਮੀਂਹ ਆਇਆ ਝੱਖੜ ਆਇਆ। ਸਾਧ ਸੰਗਤ ਜੀ ਨਾਮਦੇਵ ਜੀ ਦੇ ਘਰ ਦੀ ਕੱਖਾਂ ਦੀ ਕੁੱਲੀ ਉੱਡ ਗਈ ਤੇ ਦੇਖੋ ਫਿਰ ਨਾਮਦੇਵ ਜੀ ਕਹਿੰਦੇ ਵਾਹਿਗੁਰੂ ਪਰਮੇਸ਼ਰ ਜੀ ਨੇ ਐਸੀ ਕਿਰਪਾ ਕੀਤੀ ਆਪਣੇ ਪਿਆਰੇ ਦੀ, ਨਾਮ ਜਪਣ ਵਾਲੇ ਦੀ, ਕਿਉਂਕਿ ਮਨ ਮੰਨ ਗਿਆ ਉਹਨਾਂ ਦਾ ਤੇ ਵਾਹਿਗੁਰੂ ਪਰਮੇਸ਼ਰ ਜੀ ਨੇ ਸਾਧ ਸੰਗਤ ਜੀ ਉਹਨਾਂ ਦੀ ਛੱਪਰੀ ਬਣਾਈ ਤੇ ਆਪ ਆਪਣੀ ਬਾਣੀ ਵਿੱਚ ਬਚਨ ਆਖੇ, ਪਾੜ ਪੜੋਸਣ ਪੂਛ ਲੈ ਨਾਮਾ, ਸੋਹਣੀ ਬਣੀ ਹੋਈ ਛੱਪਰੀ ਦੇਖ ਕਰਕੇ ਪੜੋਸਣ ਨੇ ਪੁੱਛਿਆ ਨਾਮਦੇਵ ਜੀ ਕਿੱਥੋਂ ਬਣਵਾਈ ਹੈ, ਤੋ ਪੈ ਦੁੱਗਣੀ ਮਜ਼ੂਰੀ ਦੇਹੋ, ਤੈਨੂੰ ਦੁੱਗਣੀ ਮਜ਼ੂਰੀ ਦੇਹਾਂਗੀ ਤੇ ਮੈਨੂੰ ਦੱਸ ਉਸ ਬਣਾਉਣ ਵਾਲੇ ਕਾਰੀਗਰ ਦਾ ਨਾਮ। ਤੇ ਆਖਿਆ ਰੀ ਬਾਈ ਬੇਡੀ ਦੇਣ ਨਾ ਜਾਈ, ਦੇਖ ਬੇਡੀ ਰਹੇ ਸਮਾਈ, ਹਮਾਰੇ ਬੇਡੀ ਪ੍ਰਾਣ ਆਧਾਰ। ਇਉਂ ਕਰਕੇ ਮਨ ਮੰਨਿਆ ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰੋ, ਅੱਧੀ ਦਮੜੀ ਦੇ ਸ਼ੀਂਬੇ ਭਗਤ ਨਾਮਦੇਵ ਜੀ ਨੂੰ ਹੋਇਓ ਲਾ ਖੀਣਾ, ਮਨ ਮੰਨ ਗਿਆ ਤੇ ਲੱਖਾਂ ਦੇ ਹੋ ਗਏ। ਪਾਤਸ਼ਾਹ ਜੀ ਕਹਿੰਦੇ ਦੇਖੀਏ ਆੜ ਦਾਮ ਕੋ ਸ਼ੀਪਰੋ, ਹੋਇਓ ਲਾ ਖੀਣਾ, ਬੁਣਨਾ ਤਨਨਾ ਤਿਆਗ ਕੈ, ਬੁਣਨਾ ਤੇ ਤਨਨਾ ਕਿਹਨਾਂ ਦਾ ਕੰਮ ਸੀ, ਬੁਣਨਾ ਤਨਨਾ ਤਿਆਗ ਕੈ, ਪ੍ਰੀਤ ਚਰਨ ਕਬੀਰਾ, ਪ੍ਰੀਤ ਬਣਾ ਲਈ ਕਬੀਰ ਸਭ ਨੇ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ। ਨੀਚ ਕੁੱਲਾਂ ਜੋ ਲਾਹਰਾ, ਨੀਵੀਂ ਕੁੱਲ ਦੇ ਭਗਤ ਕਬੀਰ ਸਾਹਿਬ ਜੀ ਮਹਾਰਾਜ ਭਇਓ ਗੁਣੀ ਗਹੀਰਾ, ਗੁਣਾਂ ਦੀ ਖਾਣ ਬਣ ਗਏ। ਰਵਿਦਾਸ ਢਵੰਤਾ ਢੋਰ ਨੀਤ, ਰਵਿਦਾਸ ਜਨ ਜੀ ਮਹਾਰਾਜ ਜਿਹੜੇ ਸਾਧ ਸੰਜੀ ਪਸ਼ੂਆਂ ਨੂੰ ਮੋਇਆਂ ਨੂੰ ਢੋਣ ਵਾਲੇ, ਜੁੱਤੀਆਂ ਨੂੰ ਗੰਢਣ ਵਾਲੇ, ਤਿੰਨ ਤਿਆਗੀ ਮਾਇਆ ਸੰਸਾਰ ਦੀ ਮਾਇਆ ਨੂੰ ਤਿਆਗ ਦਿੱਤਾ, ਬਸ ਫਿਰ ਕੀ ਮਿਲਿਆ, ਪ੍ਰਗਟ ਹੋਆ ਸਾਧ ਸੰਗ ਮਨ ਮੰਨ ਗਿਆ, ਸਾਧ ਸੰਗਤ ਜੀ ਹਰ ਦਰਸ਼ਨ ਪਾਇਆ, ਹਰੀ ਰੂਪੀ ਵਾਹਿਗੁਰੂ ਪਰਮੇਸ਼ਰ ਜੀ ਦਾ ਦਰਸ਼ਨ ਹੋ ਗਿਆ। ਸੈਣ ਨਾਈ ਬੁਤਕਾਰੀਆ ਇੱਥੇ ਬਸ ਨਹੀਂ, ਸੈਣ ਭਗਤ ਜੀ ਲੋਕਾਂ ਦੀਆਂ ਬੁੱਤੀਆਂ ਕਰਨ ਵਾਲੇ, ਰਾਜੇ ਦੀ ਮੁੱਠੀ ਚਾਪੀ ਕਰਨ ਵਾਲੇ, ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਉਹ ਘਰ ਘਰ ਦੇ ਵਿੱਚ ਸੁਣੇ ਗਏ। ਤੇ ਦੇਖੀਏ ਸਾਹਿਬ ਜੀ ਫਰਮਾਨ ਕਰਦੇ, ਐਸੀ ਵਾਹਿਗੁਰੂ ਜੀ ਦੀ ਕਿਰਪਾ ਹੋਈ ਹੈ, ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ, ਹਿਰਦੇ ਵਿੱਚ ਵਾਹਿਗੁਰੂ ਜੀ ਵਸ ਗਏ, ਭਗਤਾਂ ਮੈਂ ਗਣਿਆ, ਭਗਤਾਂ ਦੀ ਗਿਣਤੀ ਵਿੱਚ ਆ ਗਏ। ਇਹ ਵਿਦ ਸੁਣ ਕੇ ਜੱਟ ਰੋ, ਜਦੋਂ ਇਉਂ ਸੁਣਿਆ ਵੀ ਭਗਤਾਂ ਨੂੰ ਵਾਹਿਗੁਰੂ ਪਰਮੇਸ਼ਰ ਜੀ ਦੇ ਜਿਨ੍ਹਾਂ ਉੱਤੇ ਜਿਨ੍ਹਾਂ ਦਾ ਮਨ ਮੰਨਿਆ ਹੈ ਉਹਨਾਂ ਨੂੰ ਪ੍ਰਾਪਤੀ ਹੋ ਗਈ ਹੈ, ਇਹ ਵਿਦ ਸੁਣ ਕੇ ਜੱਟ ਰੋ। ਇੱਕ ਜੱਟ ਨੇ ਉੱਠ ਭਗਤੀ ਲਾਗਾ, ਉੱਠ ਕੇ ਭਗਤੀ ਵਿੱਚ ਲੱਗ ਗਿਆ ਸਿੱਧਾ ਸਾਧਾ, ਤੇ ਮਿਲਿਆ ਕਿ ਮਿਲੇ ਪ੍ਰਤੱਖ ਗੁਸਾਈਆਂ, ਗੁਸਾਈ ਪ੍ਰਤੱਖ ਰੂਪ ਵਿੱਚ ਉਹਨਾਂ ਨੂੰ ਮਿਲ ਗਏ। ਧੰਨਾ ਵਡਭਾਗਾ, ਭਗਤ ਧੰਨਾ ਜੀ ਭਾਗਾਂ ਵਾਲੇ ਹੋ ਗਏ। ਇਉਂ ਕਰਕੇ ਪਾਤਸ਼ਾਹ ਜੀ ਕਹਿੰਦੇ ਹਨ ਵਾਹਿਗੁਰੂ ਪਰਮੇਸ਼ਰ ਜੀ ਨੇ ਉਹਨਾਂ ਦੇ ਸਾਰੇ ਲੋਕ ਤੇ ਪਰਲੋਕ ਦੇ ਕਾਰਜ ਸਵਾਰ ਦਿੱਤੇ ਜਿਨ੍ਹਾਂ ਦਾ ਵਾਹਿਗੁਰੂ ਪਰ

ਦੇ ਭਾਵ ਵਿੱਚ ਗਰੀਬ ਹੋ ਕਰਕੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆਣ ਕੇ ਢਹਿ ਪਏ। ਜੋ ਜਨ ਦੀਨ ਭਏ ਗੁਰ ਆਗੇ ਗੁਰੂ ਦੇ ਚਰਨਾਂ ਵਿੱਚ ਆਏ। ਸਾਧ ਸੰਗਤ ਜੀ, ਜਦੋਂ ਵੀ ਗੁਰੂ ਚਰਨਾਂ ਵਿੱਚ ਆਉਣਾ ਹੈ, ਜੀਵ ਨੂੰ ਆਪਣੇ ਮਨ ਨੂੰ, ਆਪਣੇ ਬੁੱਧ ਨੂੰ, ਆਪਣੇ ਅਹੰਕਾਰ ਨੂੰ ਛੱਡ ਕੇ ਗੁਰੂ ਚਰਨਾਂ ਵਿੱਚ ਆਉਣਾ ਚਾਹੀਦਾ ਹੈ। ਧੰਨ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਸਮਤ ਬਖਸ਼ਿਸ਼ ਕਰ ਰਹੇ ਹਨ। ਜੋ ਜਨ ਦੀਨ ਭਏ ਗੁਰ ਆਗੇ, ਜਿਹੜੇ ਆਪਣਾ ਆਪ ਤਿਆਗ ਕਰਕੇ ਗਰੀਬੀ ਭਾਵ ਵਿੱਚ ਨਿਮਰਤਾ ਦੇ ਵਿੱਚ

ਜਨਮ ਮਰਨ ਦੇ ਦੁੱਖ ਨੇ, ਸੰਸਾਰੀ ਦੁੱਖ ਨੇ, ਵਾਹਿਗੁਰੂ ਪਰਮੇਸ਼ਰ ਜੀ ਪੂਰਨ ਸਤਿਗੁਰੂ ਜੀ ਦੂਰ ਕਰ ਦਿੰਦੇ ਹਨ। ਧੰਨ ਬਾਬਾ ਆਦਮ ਜੀ ਆਏ ਸੋਡੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ, ਕਿਤੋਂ ਵੀ ਸਾਰ ਸੰਗਤ ਜੀ ਸੰਤਾਨ ਦੀ ਪ੍ਰਾਪਤੀ ਨਾ ਹੋਈ, ਅਖੀਰ ਪਤਾ ਲੱਗਿਆ ਸੋਡੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚ, ਸੱਚਖੰਡ ਦਰਬਾਰ ਵਿੱਚ ਆਏ, ਸਾਧ ਸੰਗਤ ਜੀ ਪੱਲਾ ਜੋੜ ਕੇ, ਹੱਥ ਜੋੜ ਕੇ, ਪੱਲਾ ਅੱਡ ਕੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ, ਸੇਵਾ ਨੂੰ ਕਮਾਉਣਾ ਕੀਤਾ। ਬਸ ਫਿਰ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਜਨਮਾਂ ਜਨਮਾਂਤਰਾਂ ਦੇ ਦੁੱਖਾਂ ਨੂੰ ਮੇਟ ਕਰਕੇ, ਧੰਨ ਸੋਡੀ ਸੁਲਤਾਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਪੁੱਤਰ ਦੀ ਦਾਤ ਭਾਈ ਭਗਤੂ ਦੇ ਰੂਪ ਦੇ ਵਿੱਚ ਬਖਸ਼ਿਸ਼ ਕਰ ਦਿੱਤੀ। ਧੰਨ ਅਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਬੀਬੀ ਸੁਲੱਖਣੀ ਚੱਬੇ ਨਗਰ ਦੀ ਰਹਿਣ ਵਾਲੀ ਆਈ ਤੇ ਸਾਧ ਸੰਗਤ ਜੀ ਪੁੱਤਰ ਦੀ ਪ੍ਰਾਪਤੀ ਵਾਸਤੇ ਬੇਨਤੀ ਕੀਤੀ। ਦੇਖੀਏ ਸਾਧ ਸੰਗਤ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਜਿਸ ਵੇਲੇ ਬੇਨਤੀ ਕੀਤੀ, ਧੰਨ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਸ ਦੇ ਮਸਤਕ ਵੱਲ ਤੱਕ ਕੇ ਕਹਿੰਦੇ, ਬੀਬਾ ਤੇਰੇ ਕਰਮਾਂ ਦੇ ਵਿੱਚ ਸੰਤਾਨ ਦਾ ਸੁੱਖ ਨਹੀਂ ਲਿਖਿਆ ਹੈ। ਸਾਧ ਸੰਗਤ ਜੀ ਇਹ ਗੱਲ ਸੁਣ ਕਰਕੇ ਉਹ ਬੀਬੀ ਸੁਲੱਖਣੀ ਰੋਂਦੀ ਹੋਈ ਵਾਪਸ ਚਲੀ ਗਈ ਤੇ ਭਾਈ ਗੁਰਦਾਸ ਜੀ ਦਾ ਸੰਗ ਮਿਲਿਆ। ਪੁੱਛਿਆ ਕੀ ਗੱਲ ਹੋ ਗਈ ਬੀਬਾ, ਇਹ ਗੁਰੂ ਨਾਨਕ ਦਾ ਦਰ ਹੈ, ਇਹ ਧੰਨ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਦਾ ਦਰ ਹੈ, ਇੱਥੇ ਲੋਕੀ ਰੋਂਦੇ ਆਉਂਦੇ ਜ਼ਰੂਰ ਦੇਖੇ ਨੇ ਪਰ ਰੋਂਦਾ ਜਾਂਦਿਆਂ ਅੱਜ ਤੈਨੂੰ ਕੱਲੀ ਨੂੰ ਦੇਖਿਆ, ਕੀ ਗੱਲ ਹੈ? ਕਹਿੰਦੇ ਆਈ ਸਾਂ ਆਸ ਤੱਕ ਕੇ ਮਹਾਰਾਜ ਦੇ ਚਰਨਾਂ ਵਿੱਚ ਪਰ ਪਾਤਸ਼ਾਹ ਜੀ ਨੇ ਆਖਿਆ ਤੇਰੇ ਕਰਮਾਂ ਵਿੱਚ ਸੰਤਾਨ ਨਹੀਂ ਹੈ, ਸੁੱਖ ਨਹੀਂ ਹੈ, ਅਗਲੇ ਸੱਤ ਜਨਮਾਂ ਤੱਕ ਵੀ ਨਹੀਂ ਹੈ। ਤੇ ਸਾਧ ਸੰਗਤ ਜੀ ਭਾਈ ਗੁਰਦਾਸ ਜੀ ਕਹਿੰਦੇ, ਬੀਬੀ ਸੁਲੱਖਣੀ ਇਹ ਗੁਰੂ ਨਾਨਕ ਦਾ ਦਰ ਹੈ, ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ, ਘਰ ਤਾਂ ਤੇਰਾ, ਸਭ ਕੁਛ ਹੈ, ਜਿਸ ਦੇਹ ਸੋ ਪਾਵੈ। ਇਸ ਸਤਿਗੁਰੂ ਦੇ ਦਰ ਦੇ ਉੱਤੇ ਬੇਸ਼ੁਮਾਰ ਦਾਤਾਂ ਨੇ, ਗੱਲ ਤਾਂ ਮੰਗਣ ਦੀ ਜਾਚ ਆ ਜਾਵੇ। ਤੂੰ ਮਹਾਰਾਜ ਨੂੰ ਕਹਿਣਾ ਸੀ ਪਾਤਸ਼ਾਹ ਜੇ ਪਹਿਲਾਂ ਮੇਰੇ ਕਰਮਾਂ ਵਿੱਚ ਔਲਾਦ ਦਾ ਸੁੱਖ ਨਹੀਂ ਲਿਖਿਆ ਹੈ ਤੇ ਪਾਤਸ਼ਾਹ ਉੱਥੇ ਲਿਖਣ ਵਾਲੇ ਵੀ ਆਪ ਜੀ, ਇੱਥੇ ਵੀ ਕਿਰਪਾ ਕਰਨ ਵਾਲੇ ਆਪ ਜੀ, ਹੁਣ ਕਿਰਪਾ ਕਰਕੇ ਮਹਾਰਾਜ ਮੇਰੇ ਕਰਮਾਂ ਵਿੱਚ ਔਲਾਦ ਦਾ ਸੁੱਖ ਲਿਖ ਦਿਓ। ਸੁਮਤ ਮਿਲ ਗਈ। ਸਾਰਸਾਂ ਜੀ ਭਾਈ ਗੁਰਦਾਸ ਜੀ ਨੇ ਆਖਿਆ ਅੰਮ੍ਰਿਤ ਵੇਲੇ ਆਮੀ ਬੀਬਾ ਪ੍ਰਸ਼ਾਦਾ ਤਿਆਰ ਕਰਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਬੇਨਤੀ ਕਰੇ। ਅੰਮ੍ਰਿਤ ਵੇਲੇ ਪ੍ਰੇਮ ਦੇ ਨਾਲ ਵਾਹਿਗੁਰੂ ਜਪਦੇ ਆ ਪ੍ਰਸ਼ਾਦਾ ਤਿਆਰ ਕਰਕੇ ਮਹਾਰਾਜ ਦੇ ਦਰਬਾਰ ਵੱਲ ਨੂੰ ਬੀਬੀ ਸੁਲੱਖਣੀ ਆਈ ਤੇ ਜਿਸ ਵੇਲੇ ਸਾਧ ਸੰਗਤ ਜੀ ਰਸਤੇ ਵਿੱਚ ਮਿਲਾਪ ਹੋਇਆ, ਦੁਬਾਰਾ ਫਿਰ ਬੇਨਤੀ ਕੀਤੀ ਤੇ ਮਹਾਰਾਜ ਸਤਿਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ, ਬੀਬਾ ਕੱਲ ਵੀ ਤੈਨੂੰ ਆਖਿਆ ਸੀ ਤੇਰੇ ਕਰਮਾਂ ਵਿੱਚ ਔਲਾਦ ਦਾ ਸੁੱਖ ਨਹੀਂ ਹੈ। ਤੇ ਸਾਧ ਸੰਗਤ ਜੀ ਹੱਥ ਜੋੜ ਕੇ ਬਖਸ਼ੀ ਸੰਮਤ ਮੁਤਾਬਕ ਭਾਈ ਗੁਰਦਾਸ ਜੀ ਦੀ, ਬੀਬੀ ਸੁਲੱਖਣੀ ਜੀ ਕਹਿੰਦੇ ਪਾਤਸ਼ਾਹ ਜੇ ਅੱਗੇ ਨਹੀਂ ਲਿਖਿਆ ਤੇ ਪਾਤਸ਼ਾਹ ਹੁਣ ਕਿਰਪਾ ਕਰਕੇ ਮੇਰੇ ਕਰਮਾਂ ਦੇ ਵਿੱਚ ਔਲਾਦ ਦਾ ਸੁੱਖ ਲਿਖ ਦਿਓ। ਫਿਰ ਐਸੀ ਕਿਰਪਾ ਕੀਤੀ, ਕਲਮ ਅੱਗੇ ਕਰ ਦਿੱਤੀ, ਕਾਗਜ਼ ਅੱਗੇ ਕਰ ਦਿੱਤਾ, ਸਿਆਹੀ ਅੱਗੇ ਕੀਤੀ, ਭਾਵਨਾ ਦੇਖ ਕਰਕੇ, ਸ਼ਰਧਾ ਦੇਖ ਕਰਕੇ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸਾਧ ਸੰਗਤ ਜੀ ਉਸ ਬੀਬੀ ਸੁਲੱਖਣੀ ਨੂੰ ਇੱਕ ਪੁੱਤਰ ਦੀ ਦਾਤ ਮੰਗੀ। ਮਹਾਰਾਜ ਨੇ ਏਕਾ ਪਾਉਂਦਿਆਂ ਸਾਦਾ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪਾ ਕਰਕੇ ਜਨਮਾਂ ਜਨਮਾਂਤਰਾਂ ਦੇ ਸਾਧ ਸੰਗਤ ਜੀ ਦੁੱਖਾਂ ਨੂੰ ਮੇਟ ਕੇ ਸੁੱਖਾਂ ਦੀ ਸਾਧ ਸੰਗਤ ਜੀ ਪ੍ਰਾਪਤੀ ਕਰਵਾ ਦਿੱਤੀ, ਔਲਾਦ ਦਾ ਸੁੱਖ ਉਹਨਾਂ ਨੂੰ ਬਖਸ਼ਿਸ਼ ਕਰ ਦਿੱਤਾ। ਤਾਂ ਕਰਕੇ ਸਤਿਗੁਰੂ ਸਾਹਿਬ ਜੀ ਮਹਾਰਾਜ ਵਚਨ ਕਰਦੇ ਹਨ, ਜੋ ਜਨ ਦੀਨ ਭਏ ਗੁਰ ਆਗੈ, ਜਿਹੜੇ ਨਿਮਰਤਾ ਵਿੱਚ ਗਰੀਬੀ ਵਿੱਚ ਆ ਕੇ ਆਪਣਾ ਆਪ ਤਿਆਗ ਕੇ ਗੁਰੂ ਅੱਗੇ ਬੇਨਤੀ ਕਰਦੇ ਹਨ, ਤਿੰਨ ਕੇ ਦੁੱਖ ਨਿਵਾਰੇ ਪਾਤਸ਼ਾਹ।

ਰਾਤ ਦਿਨ ਵਾਹਿਗੁਰੂ ਪਰਮੇਸ਼ਰ ਜੀ ਦੀ ਭਗਤੀ ਕਰਦੇ ਨੇ ਤੇ ਜਿਨ੍ਹਾਂ ਨੂੰ ਦਾਤਾਂ ਮਿਲ ਜਾਂਦੀਆਂ ਸਤਿਗੁਰੂ ਜੀ ਦੇ ਚਰਨਾਂ ਵਿੱਚੋਂ, ਬਸ ਫਿਰ ਸਾਧ ਸੰਗਤ ਜੀ ਭਰੋਸਾ ਪ੍ਰਤੀਤ ਐਸੀ ਬਣ ਆਉਂਦੀ ਹੈ, ਰਾਤ ਦਿਨ ਵਾਹਿਗੁਰੂ ਪਰਮੇਸ਼ਰ ਜੀ ਦੇ ਗੁਣਾਂ ਨੂੰ ਉਹ ਸਾਧ ਸੰਗਤ ਜੀ ਭਗਤੀ ਰੂਪੀ ਕਰਕੇ, ਉਸ ਵਾਹਿਗੁਰੂ ਪਰਮੇਸ਼ਰ ਜੀ ਦੀ ਭਗਤੀ ਕਰਕੇ ਉਹਦੇ ਗੁਣਾਂ ਨੂੰ ਗਾਉਂਦੇ ਹਨ। ਗੁਰੂ ਕੇ ਸ਼ਬਦ ਨੂੰ, ਗੁਰੂ ਕੇ ਉਪਦੇਸ਼ ਨੂੰ, ਗੁਰੂ ਕੇ ਬਚਨ ਨੂੰ ਜਿਵੇਂ ਆਪਾਂ ਸਾਰੇ ਸੁਣ ਰਹੇ ਹਾਂ, ਸੁਣ ਕਰਕੇ ਸਾਧ ਸੰਗਤ ਜੀ

0: ਵਿੱਚ ਸਾਧ ਸੰਗਤ ਜੀ ਹਰੀ ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਆ ਜਾਂਦਾ ਹੈ, ਅੰਮ੍ਰਿਤ ਰੂਪੀ ਜਿਹੜਾ ਰਸ ਹੈ ਉਹਨੂੰ ਚਖਣਾ ਕਰਦੇ ਹਨ।
1: ਰਸ ਗਾਵਹੇ ਰਸ ਵਿਚਾਰੇ,
0: ਫਿਰ ਰਸ ਰਸ ਕੇ ਸਾਧ ਸੰਗਤ ਜੀ ਪ੍ਰੇਮ ਦੇ ਨਾਲ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਹਨ, ਜਿਨ੍ਹਾਂ ਨੂੰ ਪ੍ਰਤੀਤ ਆ ਜਾਂਦੀ ਹੈ। ਫਿਰ ਰਸਕ ਰਸਕ ਗੁਣ ਗਾਵਹੋ ਗੁਰਮਤ ਲਿਵ ਉਨਮਨ ਨਾਮ ਲਗਾਨ, ਨਾਮ ਦੇ ਨਾਲ ਆਪਣੀ ਲਿਵ ਨੂੰ ਲਾ ਕਰਕੇ ਭਾਵਨਾ ਦੇ ਸਹਿਤ ਹੋ ਕਰਕੇ, ਕਿਉਂਕਿ ਬਖਸ਼ਿਸ਼ਾਂ ਦਾ ਦਰ ਹੈ ਸਾਧਵਕ ਛਿੰਦ ਸਦਾ ਮਿਹਰਬਾਨਾ, ਜਿਨ੍ਹਾਂ ਨੂੰ ਇਹਨਾਂ ਬਖਸ਼ਿਸ਼ਾਂ ਦਾ ਪਤਾ ਲੱਗ ਜਾਂਦਾ ਹੈ। ਰਸ ਰਸ ਕੇ ਬੜੇ ਪ੍ਰੇਮ ਦੇ ਨਾਲ ਸਾਧ ਸੰਗਤ ਜੀ, ਬੱਧਾ ਚੱਟੀ ਨਹੀਂ ਫਿਰ ਉਹਨਾਂ ਕੋਲੇ ਹੁੰਦੀ ਹੈ। ਪਾਤਸ਼ਾਹ ਕਹਿੰਦੇ ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਪਰ ਜਿਹਨਾਂ ਨੂੰ ਸਿਦਕ ਆ ਜਾਂਦਾ ਹੈ, ਉਹ ਅੰਮ੍ਰਿਤ ਰੂਪੀ ਜਿਹੜਾ ਰਸ ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਹੈ, ਉਹਨੂੰ ਰਸ ਰਸ ਕੇ ਗਾਉਂਦੇ ਹਨ ਤੇ ਉਸ ਵਾਹਿਗੁਰੂ ਪਰਮੇਸ਼ਰ ਜੀ ਦੇ ਗੁਣਾਂ ਦੀ ਪ੍ਰੇਮ ਦੇ ਨਾਲ ਰਸ ਵਿੱਚ ਬਹਿ ਕਰਕੇ ਵਿਚਾਰ ਕਰਦੇ ਹਨ ਵੀ ਐਡੀਆਂ ਬਖਸ਼ਿਸ਼ਾਂ ਦਾ ਮਾਲਕ ਹੈ ਉਹ ਵਾਹਿਗੁਰੂ ਜੀ, ਤੇ ਆਪਾਂ ਉਸ ਵਾਹਿਗੁਰੂ ਜੀ ਦਾ ਕਿਵੇਂ ਸ਼ੁਕਰਾਨਾ ਕਰੀਏ।
1: ਗੁਰੂ ਪ੍ਰਸਾਦ ਅੰਮ੍ਰਿਤ ਰਸ ਚੀਨਿਆ,
0: ਗੁਰੂ ਦੀ ਕਿਰਪਾ ਦਾ ਸਦਕਾ ਸਾਧ ਸੰਗਤ ਜੀ ਅੰਮ੍ਰਿਤ ਰਸ ਨੂੰ ਫਿਰ ਉਹ ਪ੍ਰਾਪਤ ਕਰ ਲੈਂਦੇ ਹਨ। ਉਹ ਅੰਮ੍ਰਿਤ ਰਸ ਜਿਹੜਾ ਕਦੇ ਫਿੱਕਾ ਨਹੀਂ ਹੁੰਦਾ ਹੈ ਸਾਧ ਸੰਜੀ, ਉਹ ਰਸ ਜਿਹੜਾ ਆਰਿਆਂ ਦੇ ਹੇਠ ਵੀ ਸਾਧ ਸੰਜੀ ਚੱਲ ਰਿਹਾ ਹੈ, ਜਿਹੜਾ ਰੂਮ ਵਿੱਚ ਲਪੇਟੇ ਹੋਏ ਭਾਈ ਸਤੀ ਦਾਸ ਜੀ ਦੇ ਨਾਲ ਚੱਲ ਰਿਹਾ ਹੈ, ਉਹ ਰਸ ਜਿਹੜਾ ਸਾਧ ਸੰਜੀ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਦੇ ਵਿੱਚ ਉਬਾਲਿਆ ਜਾ ਰਿਹਾ ਹੈ, ਪਰ ਉਸ ਅੰਮ੍ਰਿਤ ਰੂਪੀ ਰਸ ਦੇ ਵਿੱਚ ਕੋਈ ਫਰਕ ਨਹੀਂ ਹੈ। ਉਹ ਰਸ ਜਿਹੜਾ ਹੈ ਸਾਧ ਸੰਜੀ ਗੁਰੂ ਦੀ ਕਿਰਪਾ ਦਾ ਸਦਕਾ ਮਿਲਦਾ ਹੈ, ਗੁਰਪ੍ਰਸਾਦ ਗੁਰੂ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਰਸ ਚੀਨਿਆ। ਅੰਮ੍ਰਿਤ ਰਸ ਨੂੰ ਅਜਿਹੇ ਜਿਹੜੇ ਭਾਵਨਾ ਰੱਖਦੇ ਹਨ ਉਹ ਚੀਨਣਾ ਕਰਦੇ ਹਨ, ਚਖਣਾ ਕਰਦੇ ਹਨ,
1: ਪਾਵਹੇ ਮੋਖ ਦੁਆਰੇ,
0: ਤੇ ਫਿਰ ਉਹ ਮੋਕਸ਼ ਦੇ ਦੁਆਰੇ ਨੂੰ ਪ੍ਰਾਪਤ ਕਰਦੇ ਹਨ। ਸਾਧ ਸੰਜੀ ਮੋਕਸ਼ ਦਾ ਦੁਆਰਾ, ਮੁਕਤੀ ਦਾ ਦੁਆਰਾ ਲੱਭਣ ਵਾਸਤੇ ਬੜਾ ਸਾਧ ਸੰਜੀ ਯਤਨ ਕਰਨਾ ਪੈਂਦਾ ਹੈ, ਪਰ ਗੁਰੂ ਐਡਾ ਸਮਰੱਥ ਹੈ, ਸਾਧ ਸੰਜੀ ਕਿਰਪਾ ਕਰਨ ਵਾਲਾ ਹੈ, ਜਿਨ੍ਹਾਂ ਦੇ ਉੱਤੇ ਕਿਰਪਾ ਕਰ ਦਿੰਦਾ ਹੈ, ਬਸ ਫਿਰ ਸਾਧ ਸੰਗਤ ਜੀ ਉਹ ਸਹਿਜੇ ਹੀ ਮੋਕਸ਼ ਦੇ ਦੁਆਰੇ ਨੂੰ, ਮੁਕਤੀ ਦੇ ਦੁਆਰੇ ਨੂੰ ਪ੍ਰਾਪਤ ਕਰਦੇ ਹਨ।
1: ਸਤਿਗੁਰ ਪੁਰਖ ਅਚਲ ਅਚਲਾ ਮਤ,
0: ਜੋ ਸਤਿਗੁਰੂ ਪੁਰਖ ਜੀ ਹਨ ਉਹ ਵਾਹਿਗੁਰੂ ਪਰਮੇਸ਼ਰ ਜੀ ਦਾ ਸਰੂਪ ਹਨ, ਅਚਲ ਹਨ, ਨਾ ਚੱਲਣ ਵਾਲੇ ਨੇ। ਸਾਰਾ ਸੰਸਾਰ ਚੱਲਣਹਾਰ ਹੈ, ਪਰ ਜੋ ਸਤਿਗੁਰੂ ਹੈ ਉਹ ਨਾ ਚੱਲਣ ਵਾਲਾ ਹੈ, ਸਦਾ ਥਿਰ ਰਹਿਣ ਵਾਲਾ ਹੈ। ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਸਾਰਾ ਸੰਸਾਰ ਚੱਲਣਹਾਰ ਹੈ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਇਸ ਸੰਸਾਰ ਦੇ ਉੱਤੇ ਸਾਰ ਸਾਂਝੀ ਸਭ ਕੁਝ ਚੱਲਣਹਾਰ ਹੈ, ਕੁਝ ਵੀ ਰਹਿਣ ਵਾਲਾ ਨਹੀਂ ਹੈ। ਮਹਾਰਾਜ ਕਹਿੰਦੇ ਰਹਿਣ ਨਾ ਪਾਵੇ ਸੁਰ ਨਰ ਦੇਵਾ, ਊੜ ਸਿਧਾਰੇ ਕਰ ਮੁਨਜਨ ਸੇਵਾ, ਜੀਵਤ ਪੇਖੇ ਜਿੰਨੀ ਹਰ ਹਰ ਧਿਆਇਆ, ਸਾਧ ਸੰਗ ਤਿੰਨੇ ਦਰਸ਼ਨ ਪਾਇਆ। ਪਾਤਸ਼ਾਹ ਜੀ ਵਚਨ ਕਰਦੇ ਹਨ, ਸਤਿਗੁਰ ਪੁਰਖ ਜੋ ਹਨ ਉਹ ਅਚਲ ਹਨ, ਅਚੱਲਾ ਮਤ, ਉਹਨਾਂ ਦੀ ਜਿਹੜੀ ਮਤ ਹੈ ਸਤਿਗੁਰੂ ਜੀ ਦੀ ਸਿੱਖਿਆ ਹੈ ਉਹ ਵੀ ਅਚਲ ਹੈ, ਉਹ ਵੀ ਸਦਾ ਰਹਿਣ ਵਾਲੀ ਹੈ। ਸਾਧ ਸੰਜੀ ਦੇਖ ਲਈਏ, ਐਸੀ ਸਤਿਗੁਰੂ ਜੀ ਦੀ ਮਤ ਹੈ ਸਦਾ ਵਾਸਤੇ ਸੰਸਾਰ ਦੇ ਉੱਤੇ ਰਹਿਣ ਵਾਲੀ ਹੈ, ਗੁਰੂ ਵੀ ਸਦਾ ਸੰਸਾਰ 'ਤੇ ਰਹਿੰਦਾ ਹੈ ਤੇ ਸਾਧ ਸੰਜੀ ਉਹਦੀ ਮਤ ਵੀ ਸਦਾ ਸੰਸਾਰ 'ਤੇ ਰਹਿੰਦੀ ਹੈ।
1: ਦ੍ਰਿੜਤਾ ਨਾਮ ਆਧਾਰੇ,
0: ਜਿਸ ਨੂੰ ਸਾਧ ਸੰਗਤ ਜੀ ਨਾਮ ਦੀ ਦ੍ਰਿੜਤਾ ਮਿਲ ਜਾਂਦੀ ਹੈ, ਫਿਰ ਉਹ ਨਾਮ ਦਾ ਆਧਾਰ ਆਪਣੇ ਜੀਵਨ ਨੂੰ ਆਸਰੇ ਨੂੰ ਬਣਾ ਲੈਂਦਾ ਹੈ।
1: ਇਸ ਆਗਾ ਜੀਓ ਦੇਵੋ ਆਪਣਾ,
0: ਪਾਤਸ਼ਾਹ ਧੰਨ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਐਸੇ ਸਤਿਗੁਰੂ ਨੂੰ ਜਿਹੜੇ ਅਚੱਲ ਹਨ, ਜਿਨ੍ਹਾਂ ਦੀ ਮਤ ਅਚੱਲਾ ਹੈ, ਨਾ ਚੱਲਣ ਵਾਲੀ ਹੈ, ਸਦਾ ਰਹਿਣ ਵਾਲੀ ਹੈ, ਉਸ ਸਤਿਗੁਰੂ ਜੀ ਦੇ ਅੱਗੇ ਮੈਂ ਆਪਣਾ ਸਭ ਕੁਝ ਵਾਰ ਦਿਆਂ, ਤਿਸ ਅੱਗੇ ਜੀਓ ਦੇਵੋ ਆਪਣਾ, ਉਸ ਸਤਿਗੁਰੂ ਜੀ ਦੇ ਅੱਗੇ ਮੈਂ ਆਪਣਾ ਆਪ ਦੇ ਦਿਆਂ, ਆਪਣਾ ਆਪ ਕੁਰਬਾਨ ਕਰਦੇ ਹਾਂ। ਸਤਿਗੁਰ ਆਗੈ ਸੀਸ ਭੇਟਦੇ ਹੋ, ਇਹ ਮਹਾਰਾਜ ਦੇ ਦਰ ਦਾ ਵਿਧਾਨ ਵੀ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਗੀਜਾ। ਇੱਥੇ ਪਹਿਲਾਂ ਸਿਰ ਦੀ ਗੱਲ ਹੋਈ ਹੈ, ਆਪਣੇ ਆਪ ਦੇਣ ਦੀ ਗੱਲ ਹੋਈ ਹੈ ਸਾਰਸਾਂ ਜੀ, ਬਾਕੀ ਸਭ ਕੁਝ ਬਾਅਦ ਵਿੱਚ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ। ਤਨ ਮਨ ਧਨ ਗ੍ਰਹਿ ਸੌਂਪ ਸਰੀਰ, ਸੋਈ ਸੁਹਾਗਣ ਕਹੈ ਕਬੀਰ। ਪਾਤਸ਼ਾਹ ਕਹਿੰਦੇ ਅਸਲ ਦੇ ਵਿੱਚ ਫਿਰ ਜਿਹੜੀ ਹੈ ਜੀਵ ਨੂੰ ਪ੍ਰਾਪਤੀ ਹੁੰਦੀ ਹੈ। ਇਉਂ ਕਰਕੇ ਐਸੇ ਸਤਿਗੁਰੂ ਜੀ ਦੇ ਅੱਗੇ ਆਪਣਾ ਸਭ ਕੁਝ ਭੇਟ ਕਰ ਦੇਣਾ ਕਰੀਏ ਜੀ।
1: ਸਤਿਗੁਰ ਕਾ ਬਲਿਹਾਰੇ,
0: ਤੇ ਮੈਂ ਐਸੇ ਸਤਿਗੁਰੂ ਸਾਹਿਬ ਜੀ ਮਹਾਰਾਜ ਤੋਂ ਸਦਾ ਵਾਸਤੇ ਬਲਿਹਾਰ ਜਾਵਾਂ, ਕੁਰਬਾਨ ਜਾਵਾਂ, ਜਿਹੜੇ ਐਸੇ ਪਦਵੀ ਦੇ ਮਾਲਕ ਹਨ।
1: ਮਨਮੁਖ ਭ੍ਰਮ ਦੂਜੇ ਭਾਏ ਲਾਗੇ,
0: ਪਰ ਦੂਜੇ ਪਾਸੇ ਪਾਤਸ਼ਾਹ ਕਹਿੰਦੇ ਜਿਹੜੇ ਮਨਮੁਖ ਲੋਕ ਹਨ ਉਹ ਭਰਮ ਕੇ ਆਪਣੇ ਮਨ ਦੇ ਪਿੱਛੇ ਲੱਗ ਕੇ ਸਾਰ ਸੰਗਤ ਜੀ ਭਟਕਣਾ ਦੇ ਵਿੱਚ ਤੁਰੇ ਫਿਰਦੇ ਹਨ। ਪਾਤਸ਼ਾਹ ਕਹਿੰਦਾ ਦੋਏ ਭਾਏ ਵੀ ਗੁੱਚੀ ਹੈ, ਜਿਹੜਾ ਦੂਜੇ ਭਾਵ ਦੇ ਵਿੱਚ ਤੁਰਿਆ ਫਿਰਦਾ ਹੈ। ਗਲ ਪਈ ਇਸ ਜਮ ਕੀ ਫਾਸ, ਪਾਤਸ਼ਾਹ ਕਹਿੰਦੇ ਉਹਦੇ ਗਲੇ ਦੇ ਵਿੱਚ ਜਮਾਂ ਦੀ ਫਾਸ ਜ਼ਰੂਰ ਪਵੇ। ਜਿਹੜਾ ਵਾਹਿਗੁਰੂ ਪਰਮੇਸ਼ਰ ਜੀ ਨੂੰ ਤਿਆਗ ਦਿੰਦਾ, ਭਾਦੋ ਇਹ ਭਰਮ ਭੁਲਾਣੀ ਆ, ਦੂਜਾ ਲੱਗਾ ਹੇਤ ਲੱਖ ਸਿਗਾਰ ਬਣਾਇਆ, ਕਾਰਜ ਨਾਹੀ ਕੇਤ, ਮਨਮੁਖ ਕਿੰਨਾ ਮਰਜੀ ਸੁੰਦਰ ਕਿਉਂ ਨਾ ਆਪਣੇ ਆਪ ਨੂੰ ਕਹਾ ਲਵੇ। ਪਾਤਸ਼ਾਹ ਕਹਿੰਦੇ ਅੱਤ ਦਾ ਸੁੰਦਰ ਕਿਉਂ ਨਾ ਹੋਵੇ ਕੋਈ, ਅੱਤ ਸੁੰਦਰ ਕੁਲੀਨ ਉੱਚੀ ਕੁੱਲ ਵਾਲਾ ਕਿਉਂ ਨਾ ਹੋਵੇ, ਚਤੁਰ ਅੱਤ ਸੁੰਦਰ ਕੁਲੀਨ ਚਤੁਰ ਉੱਚੀ ਕੁੱਲ ਵਾਲਾ ਤੇ ਚਤੁਰ ਕਿਉਂ ਨਾ ਹੋਵੇ, ਮੁੱਖ ਇਆਨੀ ਤਨਵੰਤ ਮੁੱਖ ਤੋਂ ਗਿਆਨ ਦੀਆਂ ਗੱਲਾਂ ਵੀ ਕਰਨ ਵਾਲਾ ਕਿਉਂ ਨਾ ਹੋਵੇ। ਇੰਨਾ ਕੁਝ ਹੋਣ ਦੇ ਬਾਵਜੂਦ ਮ੍ਰਿਤਕ ਕਹੀਆ ਨਾਨਕਾ ਪਾਤਸ਼ਾਹ ਕਹਿੰਦੇ ਮੋਇਆਂ ਦੇ ਸਮਾਨ ਹੈ, ਅੱਤ ਦਾ ਸੁੰਦਰ ਹੈ, ਉੱਚੀ ਕੁੱਲ ਵਾਲਾ ਹੈ, ਚਤੁਰ ਹੈ, ਚੰਗਾ ਬਕਤਾ ਹੈ, ਪਰ ਜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਉਸਦੀ ਪ੍ਰੀਤ ਨਹੀਂ ਹੈ। ਮਹਾਰਾਜ ਜੀ ਕਹਿੰਦੇ ਭਾਈ ਉਹ ਮੋਇਆਂ ਦੇ ਸਮਾਨ ਹੈ। ਤਾਂ ਕਰਕੇ ਪਾਤਸ਼ਾਹ ਕਹਿੰਦੇ ਮਨਮੁਖ ਭ੍ਰਮ, ਜਿਹੜੇ ਮਨਮੁਖ ਹਨ ਭਰਮ ਕੇ ਸੰਸਾਰ ਦੇ ਵਿੱਚ ਦੂਜੇ ਭਾਵ ਦੇ ਵਿੱਚ ਮਾਇਆ ਦੇ ਵਿੱਚ ਪਦਾਰਥਾਂ ਦੇ ਵਿੱਚ ਲੱਗੇ ਰਹਿੰਦੇ ਹਨ।
1: ਅੰਦਰ ਅਗਿਆਨ ਗੁਬਾਰੇ,
0: ਉਹ ਅਗਿਆਨਤਾ ਦੇ ਗੂੜੇ ਹਨੇਰੇ ਦੇ ਵਿੱਚ ਸਾਧ ਸੰਗ ਡੁੱਬੇ ਰਹਿੰਦੇ ਹਨ। ਉਹਨਾਂ ਨੂੰ ਤਾਂ ਜਿਵੇਂ ਸਾਧ ਸੰਗ ਜੀ ਖੂਹ ਦਾ ਡੱਡੂ ਹੈ, ਉਹਦੇ ਵਾਸਤੇ ਤਾਂ ਖੂਹ ਹੀ ਸਭ ਕੁਝ ਹੈ। ਵਿਸ਼ੇ ਵਿਕਾਰ ਭੋਗਣ ਵਾਲਿਆਂ ਦੇ ਵਾਸਤੇ ਸਾਧ ਸੰਗ ਜੀ ਵਿਸ਼ੇ ਵਿਕਾਰ ਹੀ ਸਭ ਕੁਝ ਨੇ। ਉਹ ਕਹਿੰਦੇ ਨੇ ਇਹ ਜੱਗ ਮਿੱਠਾ, ਆ ਸੰਸਾਰ ਮਿੱਠਾ, ਅਗਲਾ ਖਿਨ ਡਿੱਠਾ ਵੀ ਅਗਲਾ ਕਿਹਨੇ ਦੇਖਿਆ। ਪਰ ਮਹਾਰਾਜ ਕਹਿੰਦੇ ਕਹੋ ਕਬੀਰ ਤਬ ਹੀ ਨਰ ਜਾਗੇ, ਪਤਾ ਉਦੋਂ ਲੱਗਦਾ ਹੈ ਜੀਵ ਨੂੰ, ਜਾਗਣਾ ਉਦੋਂ ਮਿਲਦਾ ਹੈ, ਪਤਾ ਉਦੋਂ ਲੱਗਦਾ ਹੈ, ਜਮ ਕਾ ਡੰਡ ਮੂੰਡ ਮੈਂ ਲੱਗੇ, ਜਦੋਂ ਜਮਾਂ ਦੀ ਮਾਰ ਜੀਵ ਦੇ ਸਿਰ ਦੇ ਵਿੱਚ ਆਣ ਕੇ ਪੈਂਦੀ ਹੈ। ਤਾਂ ਕਰਕੇ ਜਿਹੜੇ ਮਨਮੁਖ ਹਨ ਉਹ ਅਗਿਆਨਤਾ ਦੇ ਹਨੇਰੇ ਦੇ ਵਿੱਚ ਪਾਤਸ਼ਾਹ ਕਹਿੰਦੇ ਡੁੱਬੇ ਰਹਿੰਦੇ ਹਨ, ਦੂਜੇ ਭਾਏ ਦੇ ਵਿੱਚ ਲੱਗ ਕੇ ਆਪਣੇ ਜੀਵਨ ਨੂੰ ਬਰਬਾਦ ਕਰ ਲੈਂਦੇ ਹਨ।
1: ਸਤਿਗੁਰ ਦਾਤਾ ਨਦਰ ਨਾ ਆਵੇ,
0: ਉਹਨਾਂ ਨੂੰ ਸਤਿਗੁਰੂ ਦਾਤਾ ਨਜ਼ਰ ਨਹੀਂ ਆਉਂਦਾ ਹੈ, ਉਹਨਾਂ ਨੂੰ ਦੁਨੀਆਂ ਚੇਤੇ ਵਿੱਚ ਆਉਂਦੀ ਹੈ। ਸਾਧ ਸੰਗਤ ਜੀ, ਧੰਨ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ, ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿੱਚ ਸੇਵਾ ਕਮਾ ਰਹੇ ਹਨ ਭਾਈ ਜੇਠਾ ਦੇ ਰੂਪ ਦੇ ਵਿੱਚ। ਸਾਧ ਸੰਗਤ ਜੀ, ਪਰਿਵਾਰ ਪਿਛਲਾ ਜਿਹੜਾ ਬਚਪਨ ਵਿੱਚ ਹੀ ਸਾਥ ਛੱਡ ਗਿਆ ਸੀ, ਲਾਹੌਰ ਤੋਂ ਗੋਇੰਦਵਾਲ ਸਾਹਿਬ ਉਹਨਾਂ ਦਾ ਸਾਧ ਸੰਗਤ ਜੀ ਆਉਣਾ ਹੋਇਆ, ਅਤੇ ਕਹਿੰਦੇ ਪਤਾ ਲੱਗਿਆ ਵੀ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਘਰ ਦਾ ਦਮਾਦ ਭਾਈ ਜੇਠੇ ਨੂੰ ਸਾਡੇ ਨੂੰ ਬਣਾਇਆ ਹੈ। ਚੱਲੀਏ ਗੋਬਿੰਦ ਬਾਲ ਗੋਬਿੰਦਪੁਰੀ ਸਮ, ਜਲਣ ਤੀਰ ਵਿਪਾਸ ਬਣਾਇਓ, ਗਯੋ ਦੁੱਖ ਦੂਰ ਬਰਖਣ ਕਹੋ, ਸੋ ਗੁਰੂ ਮੁਖ ਦੇਖ ਗਰੂ ਸੁਖ ਪਾਏ। ਸਾਧ ਸੰਗਤ ਜੀ, ਉਹ ਗੋਇੰਦਵਾਲ ਸਾਹਿਬ ਦੀ ਧਰਤੀ ਗੋਬਿੰਦ ਦੀ ਪੁਰੀ ਦੇ ਸਮਾਨ ਹੈ, ਕਿਉਂਕਿ ਸਾਧ ਸੰਗਤ ਜੀ 84 ਪੌੜੀਆਂ ਦੀ ਮਹਾਰਾਜ ਨੇ ਬੌਲੀ ਸਾਹਿਬ ਤਿਆਰ ਕਰਾਈ, ਅਤੇ ਮਹਾਰਾਜ ਜੀ ਨੇ ਆਖਿਆ ਕਿ ਭਾਈ ਗਯੋ ਦੁੱਖ ਦੂਰ ਬਰਖਣ ਕਹੋ, ਜਿਨ੍ਹਾਂ ਨੂੰ ਆਪਣੇ ਦੁੱਖ ਦੂਰ ਕਰਨ ਦੀ ਇੱਛਾ ਹੈ। ਅੱਜ ਵੀ ਸਾਧ ਸੰਗਤ ਜੀ ਉਸ ਵੇਲੇ ਦੇ ਬਚਨ ਮਹਾਰਾਜ ਦੇ ਸੱਚ ਜੇ, ਗੁਰੂ ਕਾ ਸਿੱਖ ਭਾਵਨਾ ਸਹਿਤ 84 ਪਾਠ ਗੁਰੂ ਕੀ ਬੌਲੀ ਅੰਦਰ ਸਾਧ ਸੰਗਤ ਜੀ ਹਰੇਕ ਪੌੜੀ ਦੇ ਉੱਤੇ ਕਰੇ ਇੱਕ ਇੱਕ ਪਾਠ, ਇੱਕ ਇੱਕ ਇਸ਼ਨਾਨ ਕਰੇ ਤੇ ਉਹਦਾ ਸਾਧ ਸੰਜ 84 ਦਾ ਚੱਕਰ ਮੁੱਕ ਜਾਂਦਾ ਹੈ। ਐਡਾ ਬਖਸ਼ਿਸ਼ਾਂ ਦਾ ਦਰ ਉਹ ਭਾਈ ਜੇਠਾ ਜੀ ਜਿਨ੍ਹਾਂ ਨੂੰ ਸਾਰੇ ਬਚਪਨ ਵਿੱਚ ਛੱਡ ਗਏ ਤੇ ਅੱਜ ਸਾਧ ਸੰਜ ਯਾਦ ਆ ਗਈ, ਇੱਧਰ ਆਏ ਵੀ ਚਲੋ ਆਪਾਂ ਆਪਣੇ ਜੇਠੇ ਨੂੰ ਮਿਲ ਚੱਲੀਏ ਤੇ ਉਹਦਾ ਹਾਲ ਚਾਲ ਦੇਖੀਏ। ਮਹਾਰਾਜ ਨੇ ਆਪਣੇ ਘਰ ਦਾ ਦਮਾਦ ਬਣਾਇਆ ਤੇ ਬੜਾ ਸਤਿਕਾਰ ਹੋਵੇਗਾ ਗੁਰੂ ਘਰ ਅੰਦਰ। ਜਿਸ ਵੇਲੇ ਆਏ ਭਾਈ ਜੇਠਾ ਜੀ ਨੂੰ ਸਾਧ ਸੰਗਤ ਜੀ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਟੋਕਰੀ ਢੋਂਦਿਆਂ ਦੇਖਿਆ, ਪਾਤਸ਼ਾਹ ਦੇ ਬਚਨ ਨੇ ਚਾਕਰ ਲੱਗਾ ਚਾਕਰੀ ਨਾਲੇ ਗਾਰ ਵਿਵਾਦ ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ। ਆਪ ਗਵਾਏ ਸੇਵਾ ਕਰੇ ਇਸ ਦਰ ਦੇ ਉੱਤੇ ਆਪਣਾ ਆਪ ਗਵਾ ਕੇ ਸੇਵਾ ਕਰਨੀ ਪੈਂਦੀ ਹੈ ਤਾਂ ਕਿਛ ਪਾਏ ਮਾਣ, ਤਾਂ ਜੀਵ ਨੂੰ ਮਾਣ ਮਿਲਦਾ ਜਿਹੜੇ ਆਪਣਾ ਆਪ ਗਵਾ ਕੇ ਸੇਵਾ ਕਰਦੇ। ਫਿਰ ਮਿਲਦਾ ਕੀ ਹੈ, ਨਾਨਕ ਜਿਸਨੋਂ ਲੱਗਾ ਤਿਸ ਮਿਲੇ ਲੱਗਾ ਸੋ ਪ੍ਰਵਾਨ ਜੀਵ ਪ੍ਰਵਾਨ ਹੋ ਜਾਂਦਾ। ਧੰਨ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਭਾਵਨਾ ਨਾਲ ਸੇਵਾ ਕਰ ਰਹੇ ਤੇ ਜਿਸ ਵੇਲੇ ਸਾਧ ਸੰਗਤ ਜੀ ਆਣ ਕੇ ਪੁੱਛਿਆ ਵੀ ਭਾਈ ਜੇਠਾ ਜੀ ਨੂੰ ਮਿਲਣਾ ਤੇ ਟੋਕਰੀ ਢੋਂਦਿਆਂ ਦੇਖ ਕੇ ਸਾਧ ਸੰਗਤ ਜੀ ਬੜਾ ਗੁੱਸਾ ਚੜਿਆ ਰਿਸ਼ਤੇਦਾਰਾਂ ਨੂੰ, ਚਾਚਿਆਂ ਤਾਇਆਂ ਨੂੰ, ਕਹਿਣ ਲੱਗੇ ਬਾਂਹ ਫੜ ਕੇ ਭਾਈ ਜੇਠੇ ਨੂੰ, ਕਹਿੰਦੇ ਜੇਠਿਆ ਜੇ ਟੋਕਰੀ ਢੋਣੀ ਸੀ ਤੇ ਆਣ ਕੇ ਤੂੰ ਸਾਡੇ ਕੋਲੇ ਕੰਮ ਕਾਰ ਕਰ ਲੈਂਦਾ, ਸਾਡੇ ਕੋਲੇ ਟੋਕਰੀ ਢੋ ਲੈਂਦਾ, ਐਵੇਂ ਆਪਣੇ ਕੁੜਮਾਂ ਦੇ ਘਰ ਕਿਉਂ ਟੋਕਰੀ ਢੋਂਦਾ ਫਿਰਦਾ, ਚੱਲ ਇੱਥੋਂ ਚੱਲੀਏ। ਮਹਾਰਾਜ ਜੀ ਦੇ ਪਰਥਾਏ ਉਹਨਾਂ ਨੇ ਕੁਝ ਬਚਨ ਬੋਲੇ, ਸਾਧ ਸੰਗਤ ਜੀ ਸਾਰਿਆਂ ਦੇ ਮੁੱਖ ਤੇ ਹੱਥ ਰੱਖ ਕੇ ਭਾਈ ਜੇਠਾ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਤੁਹਾਨੂੰ ਕੀ ਪਤਾ ਹੈ, ਮਨਮੁੱਖਾਂ ਨੂੰ ਕੀ ਪਤਾ ਵੀ ਗੁਰੂ ਦੀ ਕੀ ਵੜਿਆਈ ਹੈ। ਕਬੀਰ ਚਰਨ ਕਮਲ ਕੀ ਮੌਜ ਕੋ, ਚਰਨਾਂ ਦੀ ਮੌਜ ਕਿਹੋ ਜਿਹੀ ਹੈ, ਕਹਿ ਕੈਸੇ ਅਨੁਮਾਨ। ਭਾਈ ਜੇਠਾ ਜੀ ਕਹਿੰਦੇ ਕਿਹੜਾ ਅਨੁਮਾਨ ਲਾ ਕੇ ਦੱਸਾਂ, ਆ ਦੁਨਿਆਵੀ ਰੂਪ ਦੇ ਉੱਤੇ ਤੁਹਾਨੂੰ ਜਿਹੜੀ ਟੋਕਰੀ ਦਿਸਦੀ ਹੈ, ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ, ਜਿਹੜਾ ਸੁੱਖ ਗੁਰੂ ਦੇ ਚਰਨਾਂ ਵਿੱਚ ਸੋ ਸੁੱਖ ਰਾਜ ਨਾ ਲਹੀਐ, ਉਹ ਸੁੱਖ ਤਾਂ ਰਾਜ ਭਾਗ ਮਾਣਦਿਆਂ ਵੀ ਜੀਵ ਨੂੰ ਪ੍ਰਾਪਤ ਨਹੀਂ ਹੁੰਦਾ। ਸਾਧ ਸੰਗਤ ਜੀ ਇਉਂ ਕਰਕੇ ਭਾਈ ਜੇਠਾ ਜੀ ਨੇ ਸਾਰਿਆਂ ਨੂੰ ਸਮਝਾਇਆ ਤੇ ਜਿਸ ਵੇਲੇ ਆਏ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਮਹਾਰਾਜ ਅੰਤਰਜਾਮੀ ਕਹਿੰਦੇ ਭਾਈ ਤੁਹਾਨੂੰ ਕੀ ਪਤਾ ਹੈ, ਤੁਹਾਨੂੰ ਲੱਗਦਾ ਸਿਰ ਦੇ ਉੱਤੇ ਟੋਕਰੀ ਹੈ, ਪਰ ਸਾਨੂੰ ਤਾਂ ਅੰਮ੍ਰਿਤ ਛਤਰ ਗੁਰ ਰਾਮਹਿ ਦੀਓ, ਗੁਰ ਅਮਰਦਾਸ ਅੰਮ੍ਰਿਤ ਛਤਰ ਮ੍ਰਿਤਿਓ ਤੋਂ ਰਹਿਣ ਵਾਲਾ ਸਦਾ ਅਮਰ ਛਤਰ ਹੈ। ਉਹ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਰਾਮਦਾਸ ਜੀ ਦੇ ਸੀਸ ਦੇ ਉੱਤੇ ਚਲਾਉਣਾ ਕੀਤਾ ਹੈ। ਤਾਂ ਕਰਕੇ ਪਾਤਸ਼ਾਹ ਜੀ ਕਹਿੰਦੇ ਹਨ, ਭਾਈ ਗੁਰਦਾਸ ਜੀ ਬਚਨ ਕਰਦੇ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਇਹ ਬਖਸ਼ਿਸ਼ਾਂ ਮਿਲੀਆਂ ਸਤਿਗੁਰ ਦਾਤਾ ਨਜ਼ਰ ਨਾ ਆਵੇ, ਪਰ ਜਿਹੜੇ ਮਨਮੁੱਖ ਨੇ ਉਹਨਾਂ ਨੂੰ ਗੁਰੂ ਨਜ਼ਰ ਨਹੀਂ ਆਉਂਦਾ ਹੈ।
1: ਗੁਰਵਾਰ ਨਾ ਪਾਰੇ
0: ਉਹ ਆਪਣਾ ਲੋਕ ਵੀ ਗਵਾ ਲੈਂਦੇ ਨੇ, ਮਨਮੁੱਖ ਲੋਕ ਤੇ ਸਾਧ ਸੰਗਤ ਜੀ ਪਰਲੋਕ ਤਾਂ ਉਹਨਾਂ ਦਾ ਜਾਂਦਾ ਹੀ ਲੱਗਦਾ ਹੈ।

0: ਸਾਰੀਆਂ ਘਟਾਵਾਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਜੋ ਰਮਿਆ ਹੋਇਆ ਹੈ ਉਹ ਜਗਤ ਦਾ ਸੁਆਮੀ ਹੈ।
1: ਕਲਾ ਕਲ ਧਾਰੇ
0: ਸਾਰੀਆਂ ਕਲਾਵਾਂ ਸਾਰੀਆਂ ਸ਼ਕਤੀਆਂ ਸਾਧ ਸੰਗਤ ਜੀ ਉਹਦੀਆਂ ਬਣਾਈਆਂ ਹੋਈਆਂ ਹਨ। ਸਰਬ ਸ਼ਕਤੀਮਾਨ ਹੈ ਉਹ ਤੇ ਸਾਰੀਆਂ ਸ਼ਕਤੀਆਂ ਨੂੰ ਚਲਾਉਣ ਵਾਲਾ ਸਾਰੀਆਂ ਤਾਕਤਾਂ ਨੂੰ ਚਲਾਉਣ ਵਾਲਾ ਉਹ ਵਾਹਿਗੁਰੂ ਪਰਮੇਸ਼ਰ ਹੈ, ਸਤਿਗੁਰੂ ਹੈ।
1: ਨਾਨਕ ਦਾਸਨ ਦਾਸ ਕਹਿਤ ਹੈ
0: ਧੰਨ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਅੱਤ ਦੀ ਨਿਮਰਤਾ ਵਿੱਚ ਆ ਕੇ ਬਚਨ ਕਰਦੇ ਹਨ। ਨਾਨਕ ਦਾਸਨ ਦਾਸ ਕਹਿਤ ਹੈ, ਕਹਿੰਦੇ ਮੈਂ ਨਾਨਕ ਦਾ ਦਾਸ ਹਾਂ, ਦਾਸਾਂ ਦਾ ਦਾਸ ਹਾਂ। ਆਪ ਜੀ ਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਹਾਂ, ਕਹਿੰਦਾ ਹਾਂ ਉਸ ਵਾਹਿਗੁਰੂ ਪਰਮੇਸ਼ਰ ਜੀ ਦੇ ਚਰਨਾਂ ਵਿੱਚ
1: ਕਰ ਕਿਰਪਾ ਲੇਹੋ ਬਾਰੇ
0: ਐ ਸਤਿਗੁਰੂ ਜੀ, ਕਿਰਪਾ ਕਰਕੇ ਮੈਨੂੰ ਸੰਸਾਰ ਭੌਜਲ ਤੋਂ ਆਪ ਜੀ ਕਿਰਪਾ ਕਰਕੇ ਬਚਾ ਲੈਣਾ ਕਰੋ, ਇਸ ਦੇ ਵਿੱਚੋਂ ਕੱਢ ਲੈਣਾ ਕਰੋ। ਮੇਲ ਲਿਹੋ ਦਇਆਲ ਟੈ ਪਏ ਦੁਆਰਿਆ, ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰੀਏ ਪਾਤਸ਼ਾਹ ਜੀ, ਆਪ ਜੀ ਸਾਨੂੰ ਸੱਚੇ ਪਾਤਸ਼ਾਹ ਸੰਸਾਰ ਭੌਜਲ ਤੋਂ ਪਾਰ ਕਰਨ ਵਾਲੇ ਹੋ। ਆਓ ਸਰ ਸੰਗਤ ਜੀ, ਅਤਿਅੰਤ ਵੱਡਿਆਂ ਭਾਗਾਂ ਵਾਲੇ ਹਾਂ।

ਬੇਅੰਤ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਸਤਿਗੁਰੂ ਜੀ ਔਰ ਸਤਿਗੁਰੂ ਜੀ ਦੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਬਖਸ਼ ਲੈਣਾ। ਸ਼ੁਕਰਾਨਾ ਹੈ ਕਲਗੀਧਰ ਗੁਰਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ, ਧੰਨ ਜੁਗੋ ਜੁਗ ਅਟਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਨੇ ਅਪਾਰ ਕਿਰਪਾ ਕਰਕੇ ਆਪਣੇ ਚਰਨਾਂ ਵਿੱਚ ਜੁੜ ਮਿਲ ਕੇ ਬੈਠਣ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ, ਗੁਰੂ ਕੇ ਸ਼ਬਦ ਦੀ ਵਿਚਾਰ ਕਰਨ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਬਹੁਤ ਬਹੁਤ ਧੰਨਵਾਦ ਅਤੀ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ, ਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ, ਸਮੁੱਚੇ ਪ੍ਰਬੰਧਕਾਂ ਦਾ, ਜਿਨ੍ਹਾਂ ਨੇ ਅਪਾਰ ਕਿਰਪਾ ਕਰਕੇ ਬੇਨਤੀ ਨੂੰ ਸਾਰੇ ਜਥੇ ਦੇ ਨੂੰ ਪ੍ਰਵਾਨ ਕਰਦਿਆਂ ਹੋਇਆਂ ਸਮਾਂ ਬਖਸ਼ਿਸ਼ ਕੀਤਾ ਹੈ। ਦਾਸ ਨੇ ਨਾਨਕਸਰ ਸੰਪਰਦਾਇ ਵੱਲੋਂ ਅਤੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਜੀਤ ਸਿੰਘ ਜੀ, ਸੰਤ ਬਾਬਾ ਲੱਖਾ ਸਿੰਘ ਜੀ, ਸੰਤ ਬਾਬਾ ਕਾਲਾ ਸਿੰਘ ਜੀ, ਸਮੁੱਚੀ ਨਾਨਕਸਰ ਸੰਪਰਦਾਇ ਦੇ ਵੱਲੋਂ ਸੱਚਖੰਡ ਸ਼੍ਰੀ ਭੋਰਾ ਸਾਹਿਬ ਬਾਬਾ ਜੀ ਦੇ ਪਾਵਨ ਅਸਥਾਨ ਤੋਂ, ਸਤਿਕਾਰਯੋਗ ਬਾਬਾ ਜਗਰਾਜ ਸਿੰਘ ਜੀ ਉਹਨਾਂ ਵੱਲੋਂ ਔਰ ਸਤਿਕਾਰਯੋਗ ਬਾਬਾ ਅਮਰੀਕ ਸਿੰਘ ਜੀ ਠਾਠ ਨਾਨਕਸਰ ਪੜੈਣ ਵਾਲਿਆਂ ਵੱਲੋਂ ਹਾਜ਼ਰੀ ਲਗਵਾਉਂਦਾ ਹੈ। ਸਾਰੇ ਜਥੇ ਦੀ ਹਾਜ਼ਰੀ ਲਗਵਾਉਂਦਿਆਂ ਹੋਇਆਂ ਆਓ ਸਾਰੇ ਗੁਰੂ ਚਰਨਾਂ ਵਿੱਚ ਬੇਨਤੀ ਕਰੀਏ, ਸ਼ਬਦ ਦੀਆਂ ਅਖੀਰਲੀਆਂ ਪੰਗਤੀਆਂ ਪੜ੍ਹ ਸੁਣ ਕੇ ਬੇਨਤੀ ਕਰੀਏ। ਧੰਨ ਕਲਗੀਧਰ ਗੁਰਦੇਵ ਸਾਡੇ ਸਾਰਿਆਂ ਉੱਤੇ ਮਿਹਰ ਕਰਨ, ਇਹ ਬਖਸ਼ਿਸ਼ਾਂ ਕਰਨ ਵਿਸਰ ਨਾਹੀਂ ਦਾ ਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਆਓ ਪ੍ਰੇਮ ਦੇ ਨਾਲ ਸ਼ਬਦ ਦੀਆਂ ਅਖੀਰਲੀਆਂ ਪੰਗਤੀਆਂ ਪੜ੍ਹ ਸੁਣ ਕੇ ਸਾਰੇ ਆਪਾਂ

ਫਤਿਹ ਖੁਸ਼ੀਆਂ ਦੇ ਘਰ ਜਾਵੇ ਸੋ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਗੁਰਬਾਰ ਅਕਾਲ ਦੇਗ ਦੇਗ ਫਤਿਹ ਗੁਰਪੰਥ ਖਾਲਸੇ ਜੀ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਸਟੇ।

ਜੀ ਗੁਰੂ ਅਜੰਤ ਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਦਰਬਾਰ ਤੱਕ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਕੀਰਤਨ ਦੀ ਹਾਜ਼ਰੀ ਭਰਦੇ ਹੋਏ ਆਪ ਜੀ ਦੇ ਸੁਰਤਾਂ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ ਹੈ। ਜਿਸ ਖਜ਼ਾਨੇ ਚੋਂ ਮਾਇਆ ਹਾਜ਼ਰ ਹੋਈ ਹੈ ਸੁੱਖ ਜਾਣੇ ਭਰਪੂਰ ਕਰਨੇ ਗੁਰਸਿੱਖੀ ਨਾਮਦਾਨ ਦੀ ਬਖਸ਼ਿਸ਼ ਕਰਨੀ ਯਾਦ

ਹੂ ਕਮਲ ਹਾਰੀ ਗਜ ਗਦ ਹਾਂ ਬਿਭੂਤ ਦਾਰਿ ਗਿੱਧੂਆ ਮਸਾਨ ਬਾਸ ਕਰਿਓ ਹੀ ਕਰਤ ਹੈ ਗੁਗਮਟ ਬਾਸ ਲੰਗ ਡੋਲਤ ਉਦਾਈ ਬਿੰਦ ਕੇ ਸੰਬੰਧ ਰਸ ਦੀਵ ਪਾਏ ਨੰਗਈ ਫਿਰਤ ਹੈ ਪ੍ਰਬੀਨ ਏਕ ਗਿਆਨ ਕੇ ਵਿਹੀਨ ਛੇਨ ਕੈਸ ਕੈ ਤਰਤ ਹੈ ਭੂਤ ਬਨ ਚਾਰੀ ਛਿਤ ਛੋ ਨਾ ਸਭ ਦੂਧਾਰੀ ਪੌਣ ਕੇ ਹਰਿ ਸੋਭ ਜੰਗ ਜਾਨੀਅਤ ਹੈ ਤ੍ਰਿਣ ਕੇ ਤੁਗਉਨ ਹੈ ਬਲ ਬ੍ਰਿਗ ਧਿਆ ਨਿਠਾਨੀਅਤ ਹੈ ਜੇਤੇ ਵੱਡੇ ਗਿਆਨੀ ਤੈਨੂੰ ਜਾਨੀ ਪੈ ਬਖਾਨੀ ਨਾਹੇ ਅਸਨ ਪ੍ਰਪੰਚ ਮਨ ਭੂਮ ਕੇ ਬਸਈਅਤ ਹੈ ਭੂਚਰੀ ਗਜਈਆ ਕਹਿ ਨਭ ਕੇ ਉਡਈ ਸੋਚ ਰਈਆ ਕਹਿ ਬਖਾਨੀਐ ਫਲ ਗਿਆ ਸੂਰਜ ਸਿਵਈਅਤ ਹੈ ਕੌਲ ਗਿਰੀ ਕੇ ਪਹਿਚਾਨੀਐ ਨਾਰਾਇਣ ਕਛ ਮਛ ਤਿੰਦੁਆ ਕਹਤ ਸਭ ਕੌਲ ਨਾਭ ਕੌਲ ਜਿਹ ਤਾਲ ਮੈਂ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭ ਦੇਰ ਚਾਰ ਲਿਖੀ ਗਿਸ ਨਾਮ ਕੇ ਮਹੰਤ ਲਹੀਅਤ ਮਾਧਵ ਭਵਰ ਓ ਅਟੇ ਰੁਕੋ ਕਨਹੀਆ ਨਾਮ ਕੰਸ ਗੋ ਬਸਈਆ ਜਮ

ਧਾਰੀ ਸਤਿ ਸੱਚੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ ਦੇਹ ਪੈ ਸਹਤ ਹੈ ਨਿਓਲਿਕ ਅਧਮੁਖ ਏਕ ਪਾਇ ਢਾਂਡ ਨ ਬਹਤ ਹੈ ਮਾਨਵ ਫਨਿੰਦ ਕਤੇ ਬਨੇਤ ਨੇਤ ਕੈ ਕਹਤ ਹੈ ਕਰਤ ਘੋਰ ਧਾਮ ਨਿਯਨ ਏਕ ਭਾਵ ਕਰਿਓ ਕਰਤ ਹੈ ਚੰਦਰਮਾ ਤੇ ਸੀ ਸੋ ਨ ਰਾਜਾ ਭਵ ਭੂਮੁਖ ਸਿਵ ਸਿ ਤਪਸੀ ਆਦ ਬ੍ਰਹਮ ਸਿ ਪਸਿਆ ਨ ਅਨਤ ਹੈ ਗਿਆਨ ਕੇ ਵਿਹੀਨ ਕਾਰ ਫਾਂਸ ਕੇ ਅਧੀਨ ਸਤਤ ਹੈ ਏਕ ਸਿਵ ਭਏ ਏਕ ਗਏ ਏਕ ਫੇਰ ਭਏ ਏਕ ਹੈ ਬ੍ਰਹਮਾ ਅੰਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਏ ਹੈ ਮੋਨ ਦੀ ਮਧਾਰ ਕਿਤੇ ਅਸੁਨੀ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ ਪੀਰਿਓ ਪਿਕਾਂਬਰ ਕਿਤੇ ਗਨ ਨ ਪਰਤ ਏਤ ਭੂਮ ਹਿ ਵੱਡੇ ਛਤਰ ਧਾਰ ਛਤਰ ਹੀ ਕਿ ਛਾਇਆ ਕਈ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦ੍ਰਭ ਕੋ ਦਲਤ ਹੈ ਮਾਨ ਸੇ ਮਹੀਬ ਮਾਨ ਭੁਜ ਦੰਡ ਕੋ ਕਰਤ ਹੈ ਦਾਰ ਸੇ ਦ੍ਰਿਲੀ ਸਰ ਦੁਰਜੋਧਨ ਸੇ ਮਾਨ ਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਸਿਜ ਦੇ ਕਰੇ ਅਨੇਕ ਤੋਪ ਚੀ ਕਵਟ ਫੇਸ ਪੋਸਤੀ ਅਨੇਕ ਦਾ ਨਿਵਾਵਤ ਹੈ ਤੇ ਅਨੇਕ ਡੰਡ ਸੁਤ ਨ ਡੰਡੋਤ ਅਸ ਟਾਂਗ ਅਥ ਤੀਸ ਕੋ ਡਰ ਰਹਿ ਉਰਦ ਮੁਖ ਮਨ ਕੋ ਕਾਮਨ ਤੀਸ ਕੋ ਸ਼ਰਧ ਸੇ ਮੂੰਡ ਛਟ ਕਤ ਮਿੱਤਰ ਪੁੱਤਰ ਹੂੰ ਕੇ ਸੋ ਕੁਸੋ ਆਂਖ ਕੋ ਚਰਿਆ ਫਲ ਫੂਲ ਕੋ ਫਚਿਆ ਸਦਾ ਬਨ ਕੋ ਭ੍ਰਮਿਆ ਔਰ ਦੂਸਰੋ ਨ ਬੋ ਕੁਸੋ ਕਾਹ ਭਯੋ ਭੇੜ ਜੋ ਖਸਤ

ಅಂತ ತನ್ನ ಸಿಂತ

ਬਿਨ ਬਿਨ ਪਾਇਓ ਲਖਿਓ ਨ ਸੇਵ ਖਤੇਬ ਦੇਵਤਾਨੋ ਮੂੜ ਮਾਨੋ ਜੁਜ ਨ ਜਾਣੈ ਜੇਬ ਭੂਤ ਅਨਾਥ ਅਗਨ ਬਾਜ ਚਲੇ ਥਲੇ ਮਹਿ ਸਰਬ ਠੌਰ ਨਿਵਾਸ ਸਰਬ ਕੋ ਕਰਬ ਪਾਤਾ ਲੈ ਬਗੀਨ ਬੰਦ ਦੇ ਕਰ ਸੁਆਮੀ ਆਦਰੇ ਬਾਪਾ ਹਰੇ ਸੁਆਮੀ ਆਦਰੇ ਬਾਪਾ ਦੀਨ ਬੰਦ ਪ੍ਰਵੀਨ ਸ੍ਰੀ ਪਤ ਸਰਬ ਕੋ ਦੀਨ ਬੰਦ ਪ੍ਰਵੀਨ ਬਰਨ ਚਹਿਰ ਨ ਕੋ ਕਰ ਜਾ ਕੋ ਚਕਰ ਜਹਨ ਦੇਖਣ ਆ ਚਕਰ ਜਾ ਕੋ ਚਕਰ ਜਹਨ ਜਾਨ ਬਾਤ ਨ ਗੋਦ ਕਰ ਦਾ ਰੂਪ ਬ੍ਰਾਦ ਬਾਪਰਨ ਸਾਰਾ ਦਾ ਉਪਾ ਸਰਬ ਗਿਆ ਸਰਬ ਭੂ ਕੋ ਫਰਾਂ ਸਰਬ ਕਰ ਕੋ ਫਰਾਂ ਦੁਸ਼ਟ ਗੰਜਨ ਸਤਰ ਬੰਧਨ ਪਰਮ ਪੰਡ ਪਰਮ ਮੰਜਨ ਸਰਬ ਜਹਨ ਬੰਦ ਪ੍ਰਵੀਨ ਕਰ ਤਾ ਜਗਤ ਮੈਂ ਦੇਖ ਭੂਤ ਬਾਬਾ ਭਵਿਖ ਭਵਾਨ ਪ੍ਰਮਾਨ ਦੇਵ ਅਖੰਜ ਆਦ ਨਾਥ ਸ੍ਰੀ ਪਦ ਪਰਮ ਪੁਰਖ ਅਭੰਜ ਧਰਮ ਕੇ ਅਨ ਕਰਮ ਜਿਦ ਕੀਨ ਤੋਨ ਪਸੰਦ ਕਛ ਕਛ ਅਪਾਰ ਮਾਨੀਏ ਜਿਹ ਨਾਮ ਦੁਸ਼ਟ ਹਰਤਾ ਪੁਸ਼ਟ ਕਰਤਾ ਸ੍ਰਿਸ਼ਟ ਹਰਤਾ ਦੁਸ਼ਟ ਹਰਨਾ ਸ੍ਰਿਸ਼ਟ ਕਰਨਾ ਦਿਆਲ ਲਾਲੂ ਕੀਨ ਦਿਆਲ ਮੁਕੰਦ ਅਖਾਉ ਡੰਡਨ ਦੁਸ਼ਟ ਖੰਡਨ ਕਾਲ ਹੋ ਕੇ ਕਾਲ ਦੁਸ਼ਟ ਹਰ ਨੰਗ ਪੁਸ਼ਟ ਕਰਨ ਸਰਬ ਕੇ ਵਰਤ ਸਰਬ ਸਿਮਰਨ ਸਰਬ ਵੇਦ ਵਿਚਾਰ ਦੁਸ਼ਟ ਹਰਤਾ ਬਿਸਵਰਤਾ ਆਦਿ ਰੂਪ ਅਪਾਰ ਦੁਸ਼ਟ ਦੰਡਨ ਪੁਸ਼ਟ ਖੰਡਨ ਆਜ ਲੇ ਤੇ ਮਹਿ

ਆਦਿ ਦੇਵਾ ਪਾਰ ਸ੍ਰੀ ਪਤ ਦੁਸ਼ਟ ਪੁਸ਼ਟ ਪ੍ਰਹਾਰ ਅਨ ਦਾਤਾ ਗਿਆਨ ਗਿਆਤਾ ਸਰਬ ਮਾਨ ਮਹਿੰਦਰ ਗਿਰਦ ਬਿਰਦ ਪਤੇ ਗਈ ਦਿਨ ਕੋਟ ਇੰਦਰ ਵਿਪਿੰਦਰ ਜਲਮ ਜਾਤਾ ਕਰਮ ਗਿਆਤਾ ਸਤਮ ਜਾਨ ਵਿਚਾਰ ਵੇਦ ਸੇਵ ਨਾਰਾ ਬਈ ਸਿਵ ਸੁਤਰ ਸਿਵ ਰਿਰ ਅਪਾ ਚਾਸਿਰ ਕੋਟ ਇੰਦਰ ਵਿਪਿੰਦਰ ਬਿਰਲ ਸਨਕ ਸਨਤ ਭੂਮਾਨਦਰ ਇੰਦਰ ਗਾਇ ਸਨਕ ਸੰਗੇ ਸਭਨ ਕਾਂਚਰ ਕਰਤ ਵਿਆਮ ਉਚਾਰ ਆਦ ਅੰਤਰ ਮਧ ਜਗ ਭੂਤ ਭਾਵ ਸਮਾਨ ਸਤ ਭੂਤ ਪ੍ਰਤ ਪਿਆਮ ਚਤਰ ਕਾ ਪ੍ਰਧਾਨ ਪ੍ਰਧਾਨ ਮਹਾਨ ਅਨੰਤ ਧਿਆ ਧਿਆ ਥਕੇ ਸਭੇ ਕਰ ਕੋਟ ਕਸ਼ਟ ਤੁਰੰਤ ਗਾਇ ਗਾਇ ਥਕੇ ਗੰਧਰਵ ਨਾਚ ਪਛਰ ਪਾਰ ਸੋਧ ਸੋਧ ਥਕੇ ਮਹਾਸੁਰ ਪਾਯੂ ਨਹਿ ਪਾਰ ਤਵਾ ਪ੍ਰਸਾਦ ਦੋਹਰਾ ਆਤਮਾ ਉਚਰਿਓ ਮਤਸਿਓ ਬੋਕ ਨੋ ਸਭ ਸਭ ਤਾ ਬਿਨ ਦੋਹਰਾ ਸਭ ਬਿਨ ਤੋ

ਧੁੰਦ ਲੰਘਣ ਤੇ ਛਸਰੇ ਕਰ ਕਸਾ ਕੁਠਾਰੇ ਨਰਕ ਨਿਵਾਰੇ ਅਦਮ ਉਧਾਰੇ ਤੂੰ ਦਾਮਨੀ ਦਮੰਕੇ ਕੇ ਹਰ ਲੰਕੇ ਆਦ ਅਤੰਕੇ ਕਰੂਰ ਕਥੇ ਜੈ ਜੈ ਹੋਸੇ ਰੰਭ ਮਥੇ ਬਾਰਜ ਬਿਲੋਚਨ ਬ੍ਰਿਤਨ ਦਾਮਨੀ ਪ੍ਰਹਾਸੇ ਸੁਖ ਸਰਨਾਸੇ ਸੁਬ੍ਰਤ ਸੁਭਾਸੇ ਦੁਸ਼ਟ ਗ੍ਰਸੇ ਚੰਚਲ ਤੁਰੰਗੇ ਖੰਡ ਸੁਰ।

ਜਿਹ ਜਾਤ ਬਾਤ ਨਹੀਂ ਭੇਦ ਵਰਾਏ ਸਭ ਤੁਮ ਇਤ੍ਰਿਤ ਹੋ ਏਕ ਸਾਰ ਅਛੈ ਸਰੂਪ ਅਵ ਚਲ ਪਾਰ ਜਾਨੀ ਨ ਜਾਏ ਜਹ ਰੂਪ ਹੈ ਕਹੇ ਨਾਮ ਤਾਸ ਹੈ ਕਵਨ ਜਾਤ ਜੈ ਸਤਰੁ ਮਿਤ੍ਰ ਨਹੀਂ ਪੁੱਤਰ ਭਰਾਤ ਕਰੁਣਾ ਨਿਧਾਨ ਕਾਰਨ ਸਰੂਪ ਜਹ ਚਕਰ ਚਨ ਕਰਮ ਕਾਲ ਸਭ ਜੀਵ ਜੰਤ ਕੀ ਕਰਤ ਪਾਲ ਸਰੂਪ ਬੁੱਧੰਗ ਪਾਲ ਜੁਧੰਗ ਅਨੂਪ ਜਹ ਰੂਪ ਰੇਖ ਨਹੀਂ ਰੰਗ ਰਾਗ ਅੰਸ਼ਿਜ ਤੇਜ ਅਨਭਿਜ ਦਾਗ ਤੁਰੰਤ ਜਿਹ ਨੇਤ ਨੇਤ ਨਿਸ਼ਿਧ ਨੂੰ ਚਰੰਤ ਪਾਇਓ ਨ ਜਾਹ ਤਾ ਉਦਾਰ ਕਈ ਕੁਟ ਰੁਤ ਚੁਕਿਆ ਦੁਆਰ ਕਈ ਬੇਦ ਵਿਆਸ ਬ੍ਰਹਮਾਨੰਦ ਜਿਹ ਨੇਤ ਨੇ

ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਜੁਗਾ ਹੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਿਕ ਹਲਤ ਪਲਤ ਕੇ ਰੱਖਿਅਕ ਵਾਲੀਏ।

0: ਸਿੰਘ ਜੀ ਦਾ ਹਿਮਾਚਲ ਹੋ ਗਿਆ
1: ਸਾਹਿਬ
0: ਇਸ ਤਰ੍ਹਾਂ ਬਣਾਉਂਦੇ ਹਨ, ਸੱਚ ਕਿਸ ਤਰ੍ਹਾਂ ਗਏ ਹਨ, ਅਭੀ ਬਹੁਤ ਇਮਾਨਦਾਰ ਵੀ ਸੱਚੇ ਵੀ ਹੁੰਦੇ ਹਨ, ਲੇਕਿਨ ਕਈ ਬਹੁਤ ਸਾਰੇ ਹੁੰਦੇ ਬੇਈਮਾਨ ਹੁੰਦੇ ਹਨ। ਅੱਜ ਦਾ ਜ਼ਮਾਨਾ ਦੇ ਲੋਕ ਪਤਾ ਲੱਗ ਜਾਂਦਾ ਸੋਸ਼ਲ ਮੀਡੀਆ ਉਹਨਾਂ ਦੁਨੀਆਂ ਦੇ ਵਿੱਚ ਇਹਨਾਂ ਦੇ ਬਹੁਤ ਇਹਨਾਂ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਸੀ ਬਹੁਤ ਹੀ ਕਰ ਰਿਹਾ ਤਾਂ ਕਿ ਨਹੀਂ ਸਭ ਨੇ ਬਹੁਤ ਪੈਸਾ ਖਿਲਾਇਆ ਤੇ ਤੁਹਾਡਾ ਮੁੰਡਾ ਜਿਹੜਾ ਐਸਾ ਕੀ ਕਰਿਆ ਤੇ ਆਪ ਦੇ ਕੋਲ ਨਾ ਜਿਹੜਾ ਆਪਣੇ ਏਪੀ ਵਿੱਚ ਕੀਤਾ ਉਹਦੇ ਇਹਨੇ ਕਿਹਾ ਕਿ ਆਪ ਪੰਜਾਬ ਦੇ ਬਦਮਾਸ਼ ਆਏ ਆਪਣੇ ਕੰਮ ਦੇ ਆਏ ਹਨ ਨਿਹਾਲੇ ਸਿੰਘ ਜਿਹੜੇ ਹਨ ਦੇ ਇਹਨਾਂ ਨੇ ਨਿਹਾਲੇ ਸਿੰਘ ਦੇ ਵਿੱਚ ਸਾਰੇ ਆਪ ਦਾ ਨਾਮ ਇਹ ਮੁੰਡੇ ਤੇ ਆਏ ਬਾਤੀ ਹਨ ਇੱਥੇ ਇਹਨਾਂ ਨੇ ਵਿਦੇ ਮਰਨ ਪਾਉਣਾ ਹਨ ਇੱਥੇ ਆ ਕੇ ਗੁਨਾਹ ਜੋ ਕਰਨਾ ਇਸ ਤਰ੍ਹਾਂ ਪਿਆਰੇ ਬਹੁਤ ਗੁਨਾਹ ਸ਼ਿਕਾਇਤਾਂ ਕਰਨੀਆਂ ਬਹੁਤ ਫਿਰ ਕੀ ਹੋਇਆ ਕਿਉਂਕਿ ਜਿਹੜੇ ਜਿਹੜਾ ਸੀ ਬੰਗਾ ਜਿਹੜੇ ਜਗ੍ਹਾ ਇਹਨਾਂ ਨੇ ਸੀ ਬਸਤਾਲ ਬਲ ਜਿੰਦਾ ਬਿੰਦਾ ਇਹਨਾਂ ਨੂੰ ਕਰ ਜੀ ਸੀ ਆਦ ਦਾ ਇਹ ਵੱਡੇ ਅਫਸਰ ਆਏ ਸੀ ਤੇ ਉਹਨਾਂ ਨੇ ਦੇ ਆਪਸ ਕੇ ਇਹਨਾਂ ਨੂੰ ਜੱਤੇ ਬਾਬਾ ਜੀ ਨੂੰ ਬਾਬਾ ਜੀ ਨੂੰ ਉਹਨਾਂ ਨੂੰ ਜਾਇਆ ਕਰਦੀ ਨੇ ਦੇ ਬਾਬਾ ਜੀ ਜਾਇਆ ਗੁਰੂ ਤਰ ਹੈ ਬਾਬਾ ਜੀ ਘਰ ਦੇ ਵਿੱਚ ਜੇ ਝਗੜਾ ਹੋਵੇਗਾ ਇਹ ਚੰਗੀ ਗੱਲ ਨਹੀਂ ਹੋਵੇਗੀ ਇਹ ਸਿੱਖੀ ਦਾ ਨੁਕਸਾਨ ਹੋਵੇਗਾ ਬਹੁਤ ਪਿਆਰ ਦੇ ਨਾਲ ਹੋਵੇਗਾ ਬਹੁਤ ਪਿਆਰ ਕਹਿਣ ਲੱਗੇ ਕਿ ਅਸੀਂ ਇੱਕ ਕੰਮ ਕਰਦੇ ਹਾਂ ਅਸੀਂ ਵੀ ਆਓ ਤੇ ਆਪਾਂ ਬੈਠ ਕੇ ਵੀ ਆਓ ਅਸੀਂ ਤੁਹਾਡੇ ਵਿੱਚ ਪਾਰ ਬੈਠਾਂਗੇ ਅਸੀਂ ਮਾਂ ਨੂੰ ਵੀ ਬਰਲਾਵਾਂਗੇ ਤੇ ਤੁਹਾਡਾ ਸੰਸ ਨੂੰ ਵੀ ਬਰਲਾਵਾਂਗੇ ਦਿੰਦੇ ਆ ਅਸੀਂ ਰੋਜ਼ ਰੋਜ਼ ਦੀ ਕਿਰਤੀ ਜਿਹੜੀ ਹੈ ਰੋਜ਼ ਰੋਜ਼ ਅਸੀਂ ਆਪਾਂ ਅਸੀਂ ਖਾਤੀ ਹਾਰਨਾ ਚਾਹੁੰਦੇ ਆ ਇਸ ਤਰ੍ਹਾਂ ਸੁਲਹਾ ਦੇ ਨਿਮਿਤ ਪਿਆਰਿਓ ਇਸ ਤਰ੍ਹਾਂ ਬਾਬਾ ਦੇ ਭਜਨ ਸਿੰਘ ਜੀ ਨੇ ਆਇਆ ਗਿਆ ਬਾਹਰ ਪੌਦਾ ਨੂੰ ਨਹੀਂ ਚੁੰਮਿਆ ਕਿ ਫਿਰ ਵੀ ਕੋਈ ਨੇ ਕਿਹਾ ਕਿ ਚਲੋ ਭਾਈ ਫਿਰ ਜਦੋਂ ਸੁਲਹਾ ਦੇ ਨਾਮ ਚਰਮਾ ਭਾਈ ਦੇ ਪਿਆਰ ਦੇ ਨਾਲ ਹਮਾਰਾ ਹੋਣਾ ਜਾਣਾ ਜੀਦਾ ਤੇ ਆਪਣੇ ਮੱਥਾ ਰੂਮ ਜਰੀਏ ਕਾਨ ਝਗੜਾ ਕਰੀਏ ਗੁਰੂ ਘਰ ਦੇ ਵਿੱਚ ਕਾਨੂੰ ਕਰਾਵਾ ਇੱਕ ਵੇਦ ਵੀ ਕਰਾਈਏ ਤੇ ਬਾਬਾ ਜੀ ਇਹਨਾਂ ਨੂੰ ਲੈ ਕੇ ਕੇ ਬਾਹਰ ਤਾਂ ਲਗਾਏ ਇਹਨਾਂ ਨੂੰ ਉੱਥੇ ਸਰਕਾਰੀ ਹਸਪਤਾਲ ਦੇ ਵਿੱਚ ਗੱਲ ਬਾਤ ਹੋਈ ਬਾਬਾ ਜੀ ਤੋਂ ਬਾਅਦ ਇਹਨਾਂ ਨੇ ਬਾਤ ਹੋਈ ਉਹਨਾਂ ਨੂੰ ਬਾਬਾ ਦੇ ਪਤਾ ਸੀ ਕਿ ਜੇ ਉਹਨਾਂ ਨੂੰ ਸਾਹਿਬ ਜੀ ਨੂੰ ਘਰ ਦੇ ਵਿੱਚ ਜਾ ਕੇ ਗ੍ਰਿਫਤਾਰ ਕਰ ਦੇ ਉੱਤੇ ਕੰਮ ਖਰਾਬ ਹੋ ਜਾਣਾ ਪਰ ਦਿੰਦਾ ਕੰਮ ਉੱਥੇ ਬਾਬਾ ਦੇ ਆਇਆ ਤੇ ਉੱਥੇ ਫਿਰ ਬੁਲਾਇਆ ਗਿਆ ਦਫ਼ਤਰ ਵਿੱਚ ਬੁਲਾ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਦਿਆ ਤੇ ਉਹਨਾਂ ਤੋਂ ਬਾਅਦ ਇਹਨਾਂ ਨੂੰ ਇਹ ਸੀ ਕਿ ਜਥੇਦਾਰ ਬਾਬਾ ਜਿਹੜੇ ਹਨ ਇਹ ਸੀ ਕਿ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਬਾਕੀ ਸਾਰਾ ਕੰਮ ਖਰਾਬ ਹੋ ਜਾਵੇਗਾ ਸਾਰਾ ਇਹਨੇ ਖਰਾਬ ਬੋਲ ਜਾਣਗੇ ਬਾਜ ਜਾਣਗੇ ਦੋਨਾਂ ਨੂੰ ਇਹ ਕਰਨ ਤੋਂ ਬਾਅਦ ਫਿਰ ਮੇਰੇ ਉਹ ਗੁਰਦਿਆ ਬਾਬਾ ਜਿਹੜਾ ਪੁਲਿਸ ਫੋਰਸ ਨੂੰ ਚਾਰ ਕਰਕੇ ਬਦਮਾਸ਼ਾਂ ਨੂੰ ਰਿਸ਼ਵਤ ਦੇ ਆੜ ਕੱਟੇ ਉਹਦੇ ਉੱਤੇ ਚਾੜ ਕੇ ਲੈ ਕੇ ਆਉਣਾ ਗੁਰਦਾ ਫਿਰ ਇਹਨਾਂ ਨੇ ਸਿੰਘਾਂ ਨੂੰ ਇਹਨਾਂ ਨੇ ਫਿਰ ਵੇਖਿਆ ਇਹ ਚੰਗਾ ਮੰਨਦਾ ਹੈ ਇਹਨਾਂ ਨੂੰ ਇਹ ਚੰਗਾ ਘਰ ਤੋਂ ਬਾਹਰ ਕਢਾਇਆ ਜਾਵੇ ਗੁਰੂ ਘਰ ਤੋਂ ਬਾਹਰ ਇੱਕ ਵਾਰੀ ਇਹ ਬਾਤ ਨਿਕਲ ਗਈ ਇਹ ਸਾਰੀ ਇਹ ਗੱਲ ਕੇ ਇੱਥੇ ਰਹਿ ਕੇ ਅੰਦਰ ਰਹਿ ਗਏ ਕਿ ਫਿਰ ਰਹਿ ਕੇ ਖਰਾਬ ਹੋ ਗਏ ਕੋਈ ਵੀ ਕਹਿੰਦੇ ਨਾ ਕਿ ਦੁਸ਼ਮਣ ਜਿਹੜਾ ਕੋਈ ਵੀ ਉਹਨੂੰ ਆਪਣੇ ਖੇਮੇ ਵਿੱਚ ਨਾ ਡਾਣ ਦਿਓ ਜੇ ਆਵੇਂ ਗਿਆ ਬਾਤ ਨੇ ਜਿਹਨਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਨਹੀਂ ਤਾਂ ਉਹਨੇ ਖਰਾਬ ਕਰਨਾ ਇਹਨਾਂ ਦੇ ਮਨ ਵਿੱਚ ਸੀ ਕਿ ਭਾਈ ਉਹਨਾਂ ਨੂੰ ਇਹਨਾਂ ਦੇ ਮਨ ਨੂੰ ਕਹਿ ਦਿੱਤਾ ਕਿ ਭਾਈ ਇਹਨਾਂ ਨੂੰ ਅੰਗ ਸੰਗਾਂ ਨੇ ਕਸ਼ਾਇਰ ਦੇ ਤੱਕ ਦੇ ਵਿੱਚ ਬੋਲਣ ਆਪਣੇ ਛੋੜੇ ਆਪਣਾ ਸਾਗੋ ਮਨ ਲੈ ਕੇ ਕੋੜ ਜਾਓ ਭੱਜ ਜਾਓ ਮਨ ਲੈ ਕੇ ਉਹ ਜਦੋਂ ਬਣੀ ਆਉਂਦੇ ਉਹਨਾਂ ਨੇ ਜਾ ਕੇ ਜੀ ਦੇਖੋ ਜਦੋਂ ਨਾਮ ਨੇ ਆਪਣਾ ਕੀ ਇੱਕ ਸੌ ਇੱਕ ਅੱਠ ਪਾਠ ਦੀ ਜੋ ਹੈ ਅਸੀਂ ਸੌ ਦੀ ਸੁਣੀ ਹੈ ਜੋ ਹੁਣ ਤਾਂ 22 ਅੱਖਣ ਪਾਠ ਹੋਵੇ ਹੁਣ ਤਾਂ 22 ਅੱਖਣ ਪਾਠ ਸਾਹਿਬ ਜੀ ਦਾ ਪ੍ਰਣਾਮ ਕਰ ਲਿਆ ਇਹਨਾਂ ਦੇ ਸਾਹਿਬ ਪੈ ਜਾਣ ਜੋ ਉਹ ਤੋਂ ਬਾਅਦ ਅਸੀਂ ਵੇਖਦੇ ਹਾਂ ਉਹਦੇ ਦੁਆਸੀ ਸਾਡੇ ਕਿੱਥੇ ਗਾ ਰਹੇ ਹਨ ਬਾਬਾ ਜੀ ਨੂੰ ਜਿਹਾ ਤੇ ਜਨਤ ਦਾ ਜੀ ਨੂੰ ਇਹ ਜਬਰਦਸਤ ਕੀ ਸਾਥ ਰੋਕਦਾ ਇਹ ਪਾਵਰ ਦਾ ਜਿਹੜਾ ਹੈ ਸੰਗਤ ਦੀ ਨਾਲ ਹੁੰਦੇ ਦਾ ਜਿਹੜਾ ਹੈ ਕਿਉਂਕਿ ਮਾਨ ਦੇ ਨਾ ਕਾੜੇ ਪੈ ਗਿਆ ਇਹਨੇ ਵੇਖਿਆ ਕਿ ਹੁਣ ਕਾੜੇ ਪੈ ਗਿਆ ਦਾ ਜਥੇਦਾਰ ਸਾਹਿਬ ਹੁਣ ਆਪੂ ਦੇ ਵੀ ਨਾ ਦਾ ਜੋ ਅਮਰ ਬੰਦੇ ਜਾ ਰਹੇ ਨਾ ਤੇ ਉਹ ਪਾ ਰਸ ਬੰਦੇ ਆ ਉਹ ਕਹਿੰਦਾ ਕਿ ਚਲੋ ਪਾਠ ਜਿਹੜਾ ਆਪਣਾ ਬੰਦ ਕਰੋ ਚਲੋ ਪਾਠ ਦਾ ਜਿਹੜਾ ਸੁਣਾ ਪਾਠ ਕਰੋ ਕਰੋ ਤੇ ਦੁਆਰਾ ਜਾ ਜਦੋਂ ਸਿੰਘ ਨਹੀਂ ਮੰਨੇ ਉਹਨਾਂ ਨੇ ਕਿਹਾ ਕਿ ਅਸੀਂ ਨਹੀਂ ਜਾਣੇ ਉਹਨੇ ਉਹਨਾਂ ਉਹ ਕਿਹਾ ਫਿਰ ਪਿਆਰੇ ਦੀ ਜਾਣਾ ਹੋ ਗਈ ਉੱਥੇ ਫਿਰ ਕੋਲ ਜੋ ਹੱਟ ਜਿਹੜੀ ਹੈ ਪੌਂਟਾ ਸਾਹਿਬ ਉਹ ਸੁਪਰ ਦੇ ਅੰਦਰ ਆਈ ਅੰਦਰ ਆਉਣ ਤੋਂ ਬਾਅਦ ਪਿਆਰੇ ਉਹਨਾਂ ਨੇ ਫਿਰ ਜਿੱਥੇ ਪਾਠ ਸਾਹਿਬ ਕਰ ਰਹੇ ਸਨ ਉੱਥੇ ਗੋਲੀਆਂ ਚਲੇ ਆ ਦਿੱਤੀਆਂ ਉੱਥੇ ਉਹ ਇਸ ਤਰ੍ਹਾਂ ਲਾਹਾ ਦੀ ਨਾਤੀ ਜਿਹੜੇ ਉਹ ਫਿਰ ਪੱਟੀ ਸਿੰਘ ਆ ਜਾਂਦੀ ਹੈ ਤੇ ਉੱਤੇ ਉਹ ਕੋਈ ਮਹਾਰਾਜ ਦੇ ਸਰੂਪ ਦੇ ਵਿੱਚ ਤੇ ਬੈਠੇ ਮਹਾਰਾਜ ਦੇ ਸਹੀ ਸਰੂਪ ਦੀ ਵੀ ਇਹਨਾਂ ਨੇ ਬੋਲੇ ਦਿੱਤੀਆਂ ਕਈ ਥੀਆਂ ਗੋਲੀਆਂ ਦਾ ਜਿਹੜੇ ਦੇ ਨਹੀਂ ਕਰਨਾ ਕੀ ਆਲਾਂਗੀਆਂ ਤੇ ਕਈ ਜਿਹੜੇ ਪੱਟੀ ਸਿੰਘ ਮਹਾਰਾਜ ਜੀ ਦੇ ਕਈ ਦੇ ਦੇ ਪੱਟ ਜੋ ਬਿੰਗ ਮਾਰ ਹੋਵੇ ਦੇ ਤਾਵੇ ਤੇ ਉਹਨਾਂ ਨੂੰ ਸ਼ਹੀਦ ਦੇ ਨਾਮ ਕੀਤਾ ਔਰ ਜਿਹੜਾ ਸਿੰਘ ਆ ਗਿਆ ਉਹਨਾਂ ਨੂੰ ਮਾਰ ਦਿੱਤਾ ਤੇ ਕਾਠ ਨੇ ਨਮ ਸਿੰਘ ਮਾਰ ਨੂੰ ਸ਼ਹੀਦ ਕੀਤਾ ਤੇ ਸਿੰਘ ਜਿਹੜੇ ਨਾਲ ਧਾਤੂ ਜਿਹੜੇ ਹਨ ਤੇ ਜਿਹੜੇ ਸਰਦਾਰ ਨਾਲ ਜਿਹੜੇ ਸੀ ਉਹਨਾਂ ਨੂੰ ਮਾਰਨ ਦਾ ਕਿਸ਼ਤਾ ਇਹਨਾਂ ਨੂੰ ਇਹ ਮਾਰ ਕੇ ਪਾਲੀ ਤਾਂ ਇਹਨਾਂ ਨੂੰ ਤਾਂ ਮਾਰ ਦੇ ਸਕ ਗਿਆ ਭਾਈ ਹੁਣ ਇਹਨਾਂ ਮਾਰ ਕਰਕੇ ਕਿਉਂਕਿ ਜੇ ਇਹਨਾਂ ਦੀਆਂ ਮਾਰਾਂ ਜਿਹੜੀਆਂ ਹਨ ਜਿਹੜੇ ਇਹਨਾਂ ਦੇ ਲੱਗੀਆਂ ਲੱਗੀਆਂ ਫਿਰ ਬਹੁਤ ਵੱਡੇ ਲੱਗੀ ਉਹਨਾਂ ਨੂੰ ਹੋਵੇਗਾ ਉਹਨਾਂ ਨੇ ਫਿਰ ਇਹਨਾਂ ਨੂੰ ਦਿੱਤਾ ਪਿੱਤਰ ਕਰ ਉਹਨਾਂ ਨੇ ਬਾਅਦ ਇਹਨਾਂ ਨੂੰ ਸਿੰਘਾਂ ਨੂੰ ਬਾਹਰ ਕੱਢ ਦਿੱਤਾ ਕਿ ਇਹਨਾਂ ਦੀਆਂ ਲਾਸ਼ਾਂ ਦੇ ਪਿਆ ਗੁਰੂ ਕੇ ਸਿੱਖਾਂ ਨੇ ਗੁਰੂ ਘਰ ਨੂੰ ਆਜ਼ਾਦ ਕਰਾਉਣ ਦੇ ਲਈ ਆਪਣਾ ਲਹੂ ਡੋਲ ਕਰਕੇ ਗੁਰੂ ਮਹਾਰਾਜ ਜੀ ਦੀ ਬੇਅਦਬੀ ਕਰਨਾ ਚਾਹੁੰਦੇ ਸਨ, ਉਹਨੂੰ ਰੋਕਣ ਦੇ ਲਈ ਛਾਤੀਆਂ ਡਾਹ ਡਾਹ ਕਰਕੇ ਗੋਲੀਆਂ ਖਾ ਕਰਕੇ ਸ਼ਹਾਦਤ ਦਾ ਜਾਮ ਪੀਣਾ ਕੀਤਾ। ਇੰਜ ਪਿਆਰਿਓ ਆ ਮੋਰਚਾ ਲਾ ਕਰਕੇ ਗੁਰੂ ਘਰ ਨੂੰ ਇਹਨਾਂ ਗੁਰਮੁਖ ਪਿਆਰਿਆਂ ਨੇ ਆਜ਼ਾਦ ਕਰਨਾ ਕੀਤਾ। ਇਸ ਸਾਕੇ ਦੇ ਵਿੱਚ ਜਿਹੜੇ 11 ਸਿੰਘ ਜੋ ਸ਼ਹੀਦ ਹੋਏ ਹਨ, ਉਹਨਾਂ ਗੁਰਮੁਖ ਪਿਆਰਿਆਂ ਦੇ ਚਰਨਾਂ ਦੇ ਵਿੱਚ ਕੋਟਾਨ ਕੋਟ ਪ੍ਰਣਾਮ ਹੋਵੇ। ਆਓ ਸਾਧ ਸੰਗਤ ਜੀ, ਅਗਲੀ ਜੋ ਲੜੀ ਵਾਰ ਕਥਾ ਆਪਾਂ ਉਹਨੂੰ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਘਰ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ

ਉਹ ਰੱਖਣਾ ਚਾਹੀਦਾ, ਜਵਾਬ ਦੇਣਾ ਚਾਹੀਦਾ, ਬੇਬਾਕੀ ਦੇ ਨਾਲ ਦੇਣਾ ਚਾਹੀਦਾ। ਜੇ ਪਿਆਰਿਓ ਉਸ ਵੇਲੇ ਤੁਸੀਂ ਚੁੱਪ ਹੋ ਜਾਓ, ਕਈ ਵਾਰੀ ਆਪਾਂ ਵੇਖਦੇ ਹਾਂ ਕਈ ਬੰਦੇ, ਜ਼ਿਆਦਾ ਕਰਕੇ ਬੰਦੇ ਇਸ ਤਰ੍ਹਾਂ ਹੀ ਹੁੰਦੇ ਹਨ। ਸਮਾਜ ਦੇ ਵਿੱਚ ਵੇਖਦੇ ਹਾਂ ਜਦੋਂ ਬੋਲਣ ਦੀ ਗੱਲ ਆਉਂਦੀ ਹੈ, ਜਦੋਂ ਸਵਾਲ ਜਵਾਬ ਕਰਨ ਦੀ ਗੱਲ ਆਉਂਦੀ ਹੈ, ਗਵਾਹ ਦੇਣ ਦੀ ਗੱਲ ਆਉਂਦੀ, ਉਸ ਵੇਲੇ ਚੁੱਪ ਹੋ ਜਾਂਦੇ, ਉਸ ਵੇਲੇ ਕੁਛ ਨਹੀਂ ਬੋਲਦੇ, ਗੁੰਗ ਵੱਟੇ ਬਣ ਜਾਂਦੇ। ਫਿਰ ਬਾਅਦ ਦੇ ਵਿੱਚ ਬਾਹਰ ਜਾ ਕਰਕੇ ਬੋਲਦੇ, ਨਹੀਂ ਜੀ ਬੜਾ ਗਲਤ ਹੋਇਆ, ਉਹ ਬੰਦੇ ਨੇ ਆ ਕੀਤਾ, ਉਹਨੇ ਉਹ ਕਰਨਾ ਕੀਤਾ, ਉਹਨੇ ਬੜਾ ਪਾਪ ਕੀਤਾ, ਉਹ ਤਾਂ ਬੜਾ ਬੇਈਮਾਨ ਹੈ। ਫਿਰ ਆਪਾਂ ਬੋਲ ਸਕਦੇ ਹਾਂ ਕਿ ਭਾਈ ਜਦੋਂ ਉਹ ਤੇਰੇ ਅੱਗੇ ਆਇਆ, ਤੇਰਾ ਫਰਜ਼ ਸੀ ਉਹਦੇ ਮੂੰਹ ਦੇ ਉੱਤੇ ਬੋਲਦਾ, ਉਸ ਵੇਲੇ ਜਦ ਬੋਲਦਾ ਤੇ ਚੱਲ ਕੋਈ ਗੱਲ ਟਿਕਾਣੇ ਪੈਣੀ ਸੀ, ਲੇਕਿਨ ਜਦੋਂ ਸੱਚ ਬੋਲਣ ਦਾ ਸਮਾਂ, ਉਸ ਵੇਲੇ ਸੱਚ ਨੂੰ ਸੱਚ ਕਰਕੇ ਬੇਬਾਕੀ ਦੇ ਨਾਲ ਨਾ ਬੋਲਿਆ ਜਾਵੇ। ਫਿਰ ਬਾਅਦ ਦੇ ਵਿੱਚ ਬੋਲਿਆ ਹੋਇਆ ਸੱਚ ਵੀ ਪਿਆਰਿਓ, ਬੇਵਕਤ ਦੇ ਉੱਤੇ ਬੋਲਿਆ ਹੋਇਆ ਸੱਚ ਵੀ ਜਿਹੜਾ ਝੂਠ ਵਾਂਗੂ ਹੀ ਹੁੰਦਾ ਹੈ। ਹੁਣ ਦੇਖੋ ਭਾਈ ਦਇਆ ਸਿੰਘ ਸਾਹਿਬ ਜੀ, ਵਕਤੀ ਬਾਦਸ਼ਾਹ ਔਰੰਗਜ਼ੇਬ, ਉਹਦੇ ਨਾਲ ਰੰਚਕ ਮਾਤਰ ਉਹਨਾਂ ਨੇ ਨਹੀਂ ਡਰਨਾ ਕੀਤਾ, ਤੇ ਉਹਨੇ ਕਿਹਾ ਨਾ ਤੁਹਾਡੇ ਗੁਰੂ ਨੇ ਬੜੀ ਕਾੜੀ ਕਰਨੀ ਕੀਤੀ ਹੈ, ਬਹੁਤ ਜਲਦਬਾਜ਼ੀ ਕੀਤੀ। ਭਾਈ ਸਾਹਿਬ ਜੀ ਕਹਿਣ ਲੱਗੇ, ਔਰੰਗਿਆ ਕਾਲੀ ਤਾਂ ਤੂੰ ਵੀ ਕੀਤੀ ਹੈ, ਜਲਦਬਾਜ਼ੀ ਤਾਂ ਤੂੰ ਨੇ

0: ਸੀ ਕਿ ਆ ਹਿੰਦੂ ਧਰਮ ਆ ਸਨਾਤਨੀ ਮਤ ਜਿਹੜਾ ਹੈ ਜੋ ਕਈ ਸਦੀਆਂ ਤੋਂ ਕਈ ਸ਼ਤਾਬਦੀਆਂ ਤੋਂ ਜੋ ਚੱਲਿਆ ਆ ਰਿਹਾ ਉਹਨੂੰ ਨਾਸ਼ ਕਰਨਾ ਚਾਹੁੰਦਾ।
1: ਸਤਿਗੁਰੂ ਤਬ ਕਰ ਦੀ ਨੇ
0: ਹੁਣ ਸਤਿਗੁਰੂ ਮਹਾਰਾਜ ਜੀ ਨੇ ਤੂੰ ਦੋ ਤੋਂ ਇੱਕ ਬਣਾਉਣਾ ਚਾਹੁੰਦਾ ਸੀ, ਸਤਿਗੁਰੂ ਮਹਾਰਾਜ ਜੀ ਨੇ ਦੋ ਤੋਂ ਤੀਜਾ ਪੰਥ ਜਿਹੜਾ ਹੈ ਤੀਸਰ ਪੰਥ ਚਲਾਇਓ ਵੱਡ ਗੁਣੀ ਗਹੇਰਾ। ਤੀਸਰਾ ਪੰਥ ਜਿਹੜਾ ਸਤਿਗੁਰੂ ਮਹਾਰਾਜ ਜੀ ਨੇ ਇਹ ਪੰਥ ਪ੍ਰਚੁਰ ਕਰਬੇ ਕਹਿ ਸਾਚਾ ਪੰਥ ਨੂੰ ਪ੍ਰਚੁਰ ਕਰਨਾ ਕੀਤਾ ਤੇ ਨਾਲ ਸਾਧ ਸੰਗਤ ਜੀ ਦੇਖੋ ਇੱਕ ਸਾਖੀ ਵੀ ਆਉਂਦੀ ਆ ਆਪ ਨੂੰ ਯਾਦ ਹੋਵੇਗਾ। ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਜੇਲ੍ਹ ਵਿੱਚ ਜਦੋਂ ਦਿੱਲੀ ਵਿੱਚ ਕੋਤਵਾਲੀ ਦੇ ਵਿੱਚ ਪਾਇਆ ਗਿਆ ਮਹਾਰਾਜ ਨੂੰ ਕਹਿੰਦੇ ਸੀ ਕਿ ਮਹਾਰਾਜ ਜਿਹੜਾ ਉੱਥੋਂ ਦਾ ਹਾਕਮ ਸ਼ਫੀ ਖਾਂ ਹੋ ਗਿਆ ਤੇ ਵਾਹਬ ਕਾਜੀ ਵਾਹਬ ਵੋਰਾ ਆਦਿ ਕੇ ਕਹਿੰਦੇ ਕਰਾਮਾਤ ਦਿਖਾਓ ਇਹ ਕਰੋ ਤੇ ਔਰੰਗਜ਼ੇਬ ਵੀ ਕਹਿੰਦਾ ਸੀ ਕਰਾਮਾਤ ਦਿਖਾਈ ਜਾਵੇ। ਸਤਿਗੁਰੂ ਮਹਾਰਾਜ ਨੇ ਪਿਆਰਿਓ ਕਿਹਾ ਕਿ ਇੱਕ ਕੰਮ ਕਰੋ ਕਰਾਮਾਤ ਵੇਖਣੀ ਹੈ ਤਾਂ ਤੁਸੀਂ ਮਣਾ ਪਹਾੜ ਕਾਲੀ ਮਿਰਚ ਜਿਹੜੀ ਹੈ ਉਹ ਲੈ ਕਰਕੇ ਆਓ। ਜਦੋਂ ਉਹਨੂੰ ਲਿਆਉਣਾ ਕੀਤਾ ਉਹਨਾਂ ਨੂੰ ਲੱਗਿਆ ਪਤਾ ਨਹੀਂ ਇਹਦੇ ਵਿੱਚੋਂ ਕੀ ਮਹਾਰਾਜ ਜੀ ਪੈਦਾ ਕਰਨਗੇ ਕੀ ਕਰਾਮਾਤ ਦਿਖਾਉਣਗੇ। ਮਹਾਰਾਜ ਨੇ ਵਚਨ ਕੀਤਾ ਕਿ ਭਾਈ ਇਹਨੂੰ ਤੁਸੀਂ ਅੱਗ ਦੇ ਵਿੱਚ ਭੱਠੇ ਦੇ ਵਿੱਚ ਪਾ ਕਰਕੇ ਇਹਨੂੰ ਸਾੜਨਾ ਕਰੋ। ਜਦੋਂ ਪਿਆਰਿਓ ਉਹਨੂੰ ਸਾੜਿਆ ਗਿਆ ਕਈ ਦਿਨ ਕਹਿੰਦੇ ਹਨ ਉਹਨੂੰ ਅੱਗ ਦੀ ਤਾਂ ਦੇ ਉੱਤੇ ਸਾੜਨਾ ਕੀਤਾ। ਉਹ ਤੋਂ ਬਾਅਦ ਮਹਾਰਾਜ ਜੀ ਨੇ ਕਿਹਾ ਕਿ ਇਹ ਸਾਰਾ ਸੜ ਗਿਆ ਤੇ ਕਹਿਣ ਲੱਗੇ ਕਿ ਹਾਂਜੀ ਇਹ ਸਾਰੀ ਜਿਹੜੀ ਰਾਖ ਬਣ ਗਈ ਹੈ ਇੱਕ ਵੀ ਕਾਲੀ ਮਿਰਚ ਤੁਹਾਨੂੰ ਨਜ਼ਰ ਨਹੀਂ ਆਵੇਗੀ। ਮੇਰੇ ਪਾਤਸ਼ਾਹ ਗੁਰੂ ਗੋਬਿੰਦ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਵਚਨ ਕੀਤਾ ਭਾਈ ਫਿਰ ਇਹਨੂੰ ਤੁਸੀਂ ਛਾਣਨਾ ਕਰੋ। ਜਦੋਂ ਪਿਆਰੇ ਉਹ ਰਾਖ ਛਾਣੀ ਗਈ ਉਹਦੇ ਵਿੱਚੋਂ ਤਿੰਨ ਮਿਰਚਾਂ ਜਿਹੜੀਆਂ ਸਾਬਤ ਦੀਆਂ ਸਾਬਤ ਨਿਕਲੀਆਂ ਉਹਨੂੰ ਤੱਤੀ ਵਾਹ ਵੀ ਨਹੀਂ ਲੱਗੀ ਹੈ ਉਂਝ ਦੀ ਉਂਝ ਖਾਲਸ ਉਂਝ ਦੀ ਉਂਝੀ ਪਿਆਰੇ ਉਹ ਤਿੰਨ ਜਦੋਂ ਮਿਰਚਾਂ ਨਿਕਲੀਆਂ ਇਹਨਾਂ ਨੇ ਕਿਹਾ ਮਹਾਰਾਜ ਇਹ ਕਿਹੜੀ ਕਰਾਮਾਤ ਹੋਈ ਹੈ ਸਾਨੂੰ ਲੱਗਿਆ ਪਤਾ ਨਹੀਂ ਕਾਲੀ ਮਿਰਚ ਜਿਹੜੀ ਆ ਸਾੜ ਕਰਕੇ ਕਿਹੜਾ ਕੋਈ ਆਪ ਜੀ ਕੋਈ ਰਸਾਇਣ ਬਣਾਉਣਾ ਚਾਹੁੰਦੇ ਹੋ ਜਾਂ ਪਤਾ ਨਹੀਂ ਕਿਹੜੀ ਕੋ ਕਰਾਮਾਤ ਦਿਖਾਉਣੀ ਹੈ ਆਹ ਕੀ ਕਰਾਮਾਤ ਹੈ। ਮਹਾਰਾਜ ਨੇ ਕਿਹਾ ਆਹੀ ਸਭ ਤੋਂ ਵੱਡੀ ਕਰਾਮਾਤ ਹੈ ਇਹ ਔਰੰਗਜ਼ੇਬ ਬੇਈਮਾਨਾ ਤੂੰ ਇਹ ਹਿੰਦੁਸਤਾਨ ਦੇ ਵਿੱਚ ਉਸ ਟਾਈਮ ਦੇ ਵਿੱਚ ਇੱਕ ਤਾਂ ਪਿਆਰਿਓ ਸਨਾਤਨੀ ਮਤ ਹਿੰਦੂ ਮਤ ਜਿਹੜਾ ਜੋ ਇਸ ਧਰਤੀ ਦਾ ਮੂਲ ਧਰਮ ਜਿਹੜਾ ਸਨਾਤਨ ਕਾਲ ਤੋਂ ਜੋ ਚਲਾ ਆ ਰਿਹਾ ਤੇ ਜਿਹਨੂੰ ਸਨਾਤਨੀ ਮਤ ਆਪਾਂ ਕਹਿ ਸਕਦੇ ਹਾਂ ਇਹ ਮਤ ਹੈ। ਉਹ ਤੋਂ ਬਾਅਦ ਤੁਸੀਂ ਜਰਵਾਣੇ ਜਿਹੜੇ ਬਾਹਰੋਂ ਇਸਲਾਮ ਨੂੰ ਲੈ ਕਰਕੇ ਆਏ ਹੁਣ ਇਸਲਾਮ ਵੀ ਆ ਗਿਆ ਇਹ ਧਰਤੀ ਦੇ ਵਿੱਚ ਇਸਲਾਮ ਵੀ ਜਿਹੜਾ ਹੈ ਉਹ ਵੀ ਧਰਮ ਚੱਲ ਰਿਹਾ ਤੇ ਵੇਖਿਆ ਜਾਵੇ ਉਸ ਵੇਲੇ ਦੋ ਧਰਮ ਦੇ ਲੋਕ ਜਿਹੜੇ ਹਨ ਹਿੰਦੁਸਤਾਨ ਦੇ ਵਿੱਚ ਰਹਿੰਦੇ ਹਨ। ਮਹਾਰਾਜ ਨੇ ਕਿਹਾ ਬੇਈਮਾਨਾ ਇਹ ਦੋ ਧਰਮ ਨੂੰ ਤੂੰ ਖਤਮ ਕਰਕੇ ਇੱਕ ਰੰਗ ਦੇ ਵਿੱਚ ਰੰਗਣਾ ਚਾਹੁੰਦਾ ਤੂੰ ਕਹਿੰਦਾ ਕਿ ਭਾਈ ਕਿਸੇ ਹਿੰਦੀ ਨੂੰ ਮੈਂ ਰਹਿਣ ਨਹੀਂ ਦੇਣਾ ਸਾਰਿਆਂ ਨੂੰ ਮੁਸਲਮਾਨ ਬਣਾਉਣਾ ਇਸਲਾਮੀ ਰੰਗ ਦੇ ਵਿੱਚ ਸਾਰਿਆਂ ਨੂੰ ਰੰਗ ਦੇਣਾ ਤੂੰ ਦੋ ਤੋਂ ਇੱਕ

0: ਕਰਨਾ ਚਾਹੁੰਦਾ, ਲੇਕਿਨ ਉਹ ਕੁਦਰਤ ਪਰਮਾਤਮਾ ਅੱਲਾ ਤਾਲਾ ਜੋ ਹੈ ਪਰਮਾਤਮਾ ਵਾਹਿਗੁਰੂ ਬੋਲੋ, ਤੂੰ ਦੋ ਤੋਂ ਇੱਕ ਕਰਨਾ ਚਾਹੁੰਦਾ, ਇਹ ਜ਼ਾਹਰੀ ਕਲਾ ਇਹ ਤੈਨੂੰ ਦ੍ਰਿਸ਼ਟਾਂਤ ਦੇ ਰਹੀ ਹੈ, ਉਹ ਦੋ ਤੋਂ ਇੱਕ ਨਹੀਂ, ਦੋ ਤੋਂ ਤੀਜਾ ਜਿਹੜਾ ਪੰਥ ਜਿਹੜਾ ਉਹ ਪ੍ਰਗਟ ਹੋਣ ਵਾਲਾ ਹੈ, ਭਾਵ ਕਿ ਦੋ ਤੋਂ ਇੱਕ ਕਰਨਾ ਚਾਹੁੰਦਾ, ਤੀਸਰ ਪੰਥ ਜਿਹੜਾ ਕਰਾਰਾ ਪੰਥ ਜਿਹੜਾ ਖਾਲਸਾ ਪੰਥ ਉਹ ਪ੍ਰਗਟ ਹੋਣ ਵਾਲਾ ਹੈ। ਇਸ ਕਰਕੇ ਤੁਹਾਡੇ ਵਰਗੇ ਜ਼ਾਲਮਾਂ ਦਾ ਨਾਸ਼ ਸਰਵਨਾਸ਼ ਕਰਨ ਦੇ ਲਈ, ਤੁਹਾਡੇ ਦੰਦ ਖੱਟੇ ਕਰਨ ਦੇ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਨੂੰ ਪ੍ਰਗਟ ਕਰਨਾ ਕੀਤਾ। ਉਹ ਤੋਂ ਬਾਅਦ ਔਰੰਗਜ਼ੇਬ ਦੇਖੋ ਸਵਾਲ ਜਵਾਬ ਹੋ ਰਿਹਾ, ਉਹਨੇ ਬਚਨ ਕਰਨਾ ਕੀਤਾ, ਕਹਿੰਦਾ
1: ਕੰਮ ਕਿਆ ਗੁਰੂ ਤੁਮਾਰਾ,
0: ਕਹਿੰਦਾ ਤੁਹਾਡਾ ਗੁਰੂ ਗੋਬਿੰਦ ਸਿੰਘ ਕੀ ਕੰਮ ਕਰਦਾ ਤੇ ਕੀ ਕੰਮ ਕਰਦੇ ਹਨ ਉਹ ਦੱਸੋ। ਤੇ ਤੁਰੰਤ ਭਾਈ ਦਇਆ ਸਿੰਘ ਸਾਹਿਬ ਜੀ ਨੇ ਜਵਾਬ ਦੇਣਾ ਕੀਤਾ, ਇਹਨੇ ਕਿਹਾ ਨਾ ਕਿ ਤੁਹਾਡੇ ਗੁਰੂ ਗੋਬਿੰਦ ਸਿੰਘ ਜੀ ਕੀ ਕਰਦੇ, ਤੇ ਭਾਈ ਦਇਆ ਸਿੰਘ ਸਾਹਿਬ ਜੀ ਨੇ ਕਹਿ ਦਿੱਤਾ ਕਿ ਸਾਡੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇੱਕ ਤਾਂ ਉਹ ਸ਼ਸਤਰਾਂ ਨੂੰ ਇਕੱਠੇ ਕਰ ਰਹੇ ਹਨ, ਤੇ ਆਮ ਲੋਕ ਜਿਹੜੇ ਹਨ ਉਹਨਾਂ ਨੂੰ ਸ਼ਸਤਰਧਾਰੀ ਬਣਾ ਰਹੇ ਹਨ। ਜਿਹੜੇ ਲੋਕ ਕਹਿੰਦੇ ਕਿ ਕਾਮ ਹਮਾਰਾ ਤੋਲਾ ਹੈ ਤਕੜੀ, ਨੰਗੀ ਕਰਦ ਨਾ ਕਬਹੀ ਪਕੜੀ, ਚਿੜੀ ਉੜੀ ਦਰਸੋਂ ਮਰ ਜਾਤੇ, ਮੁਗਲਨ ਸੋ ਕੈਸੇ ਲੜ ਪਾਤੇ। ਜਿਹੜੇ ਪਿਆਰੇ ਉਹ ਘਰ ਦੇ ਵਿੱਚ ਨਿੱਕੀ ਕਰਦ ਜਿਹੜੀ ਹੈ ਉਹਨੂੰ ਵੀ ਪਕੜਦੇ ਨਹੀਂ, ਉਹਨੂੰ ਪਕੜਨ ਦੇ ਵਿੱਚ ਵੀ ਜਿਨ੍ਹਾਂ ਦੇ ਮਨ ਦੇ ਵਿੱਚ ਡਰ ਆਉਂਦਾ ਨਾ, ਉਹੋ ਜਿਹੇ ਲੋਕਾਂ ਨੂੰ, ਉਹੋ ਜਿਹੜੇ ਬੁਸਦਿਲ ਲੋਕ ਕਹਿ ਲਓ, ਡਰਪੋਕ ਲੋਕ, ਨਿਕੰਮੇ ਲੋਕ, ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਸ਼ਸਤਰਧਾਰੀ ਬਣਾਉਣਾ ਹੈ, ਸ਼ਸਤਰਾਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਸ਼ਸਤਰਧਾਰੀ ਬਣਾ ਕਰਕੇ ਫਿਰ ਉਹਨਾਂ ਨੂੰ ਆਪਣੀ ਸਵੈ ਦੀ ਰੱਖਿਆ, ਆਪਣੇ ਪਰਿਵਾਰ ਦੀ, ਦੇਸ਼ ਕੌਮ ਦੀ ਰਾਖੀ ਦੇ ਲਈ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਤਿਆਰ ਕਰ ਰਹੇ ਹਨ। ਤੇ ਨਾਲ ਦੇਖੋ ਇਹ ਵੀ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਸਤਰਾਂ ਨੂੰ ਇਕੱਠੇ ਕਰਦੇ, ਤੇ ਪਤਾ ਚੱਲਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਬਚਨ ਕੀਤਾ ਕਿ ਇੱਕ ਸਾਡਾ ਗੁਪਤ ਸ਼ਸਤਰ ਜਿਹੜਾ ਔਰੰਗਜ਼ੇਬ ਦੇ ਕੋਲ ਪਿਆ ਹੋਇਆ ਹੈ, ਤੇ ਸਾਨੂੰ ਭੇਜਿਆ ਮਹਾਰਾਜ ਜੀ ਨੇ ਕਿ ਬੇਈਮਾਨਾ ਉਹ ਸ਼ਸਤਰ ਜਿਹੜਾ ਤੂੰ ਮਹਾਰਾਜ ਜੀ ਦਾ ਦੇ, ਅਸੀਂ ਉਹ ਸ਼ਸਤਰ ਜਿਹੜਾ ਮਹਾਰਾਜ ਜੀ ਤੱਕ ਪਹੁੰਚਾਉਣਾ ਹੈ। ਕਿਉਂਕਿ ਪਿਆਰਿਓ, ਕਿਉਂ ਇਹ ਯਾਦ ਰੱਖਣਾ ਚਾਹੀਦਾ, ਉਸ ਵੇਲੇ ਇਹਨਾਂ ਜ਼ਾਲਮਾਂ ਨੇ ਸ਼ਸਤਰਾਂ ਦੇ ਉੱਤੇ ਪਾਬੰਦੀ ਲਾਉਣੀ ਕੀਤੀ ਹੈ। ਇਹਨਾਂ ਨੇ ਕਿਹਾ ਕਿ ਕੋਈ ਵੀ ਜਿਹੜਾ ਵਿਅਕਤੀ ਸ਼ਸਤਰ ਨੂੰ ਨਹੀਂ ਰੱਖ ਸਕਦਾ। ਸਿੱਧੀ ਜੀ ਗੱਲ ਹੈ, ਇਹਨਾਂ ਨੂੰ ਡਰ ਸੀ ਕਿਉਂਕਿ ਆਮ ਲੋਕਾਂ ਦੇ ਵਿੱਚ ਜਿਹੜੇ ਹਨ ਜਿਨ੍ਹਾਂ ਦੇ ਉੱਤੇ ਆਪਾਂ ਜ਼ੁਲਮ ਕਰਦੇ ਹਾਂ, ਉਹਨਾਂ ਦੇ ਕੋਲ ਸ਼ਸਤਰ ਆ ਗਏ, ਕੱਲ ਨੂੰ ਉਹਨਾਂ ਨੇ ਸ਼ਸਤਰਾਂ ਨੂੰ, ਕਿਉਂਕਿ ਬਗਾਵਤ ਪਿਆਰਿਓ ਸ਼ਸਤਰਾਂ ਦੇ ਨਾਲ ਹੀ ਹੁੰਦੀ ਹੈ, ਸ਼ਕਤੀ ਦੇ ਨਾਲ ਬਗਾਵਤ ਹੁੰਦੀ, ਬਾਗੀ ਵੀ ਪਿਆਰਿਓ ਸ਼ਕਤੀਸ਼ਾਲੀ ਸ਼ਸਤਰਧਾਰੀ ਵਿਅਕਤੀ ਬਾਗੀ ਬਣ ਸਕਦਾ, ਜਿਹੜੇ ਨਿਕੰਮੇ ਹੁੰਦੇ, ਦਬੜੂ ਕੁਸੜੂ ਹੁੰਦੇ, ਬਗਾਵਤ ਵੀ ਨਹੀਂ ਕਰ ਸਕਦੇ ਹਨ। ਬਗਾਵਤ ਕਰਦੀ ਨਾ ਪਿਆਰਿਓ, ਬਹੁਤ ਤਕੜਾ ਜਿਗਰਾ ਹੋਣਾ ਚਾਹੀਦਾ, ਤੁਹਾਡੇ ਕੋਲ ਤਾਕਤ ਹੋਣੀ ਚਾਹੀਦੀ ਹੈ। ਕਦੇ ਵੇਖਿਆ ਜੀ ਕੋਈ ਨਿਕੰਮਾ ਬੰਦਾ, ਦਬੜੂ ਕੁਸੜੂ ਜਿਹੜਾ ਹੈ, ਇੱਕਦਮ ਡਰਪੋਕ ਬੰਦੇ ਨੇ ਬਗਾਵਤ ਕਰ ਦਿੱਤੀ, ਉਹ ਬਗਾਵਤ ਨਹੀਂ, ਉਹ ਸਮਝੌਤੇ ਕਰ ਜਾਂਦੇ ਹਨ, ਉਹ ਹੱਥ ਪੈਰ ਜੋੜ ਲੈਂਦੇ, ਕਹਿੰਦੇ ਕਿ ਜੋ ਮਰਜ਼ੀ ਹੋਵੇ ਭਾਈ, ਸਾਨੂੰ ਕੀ ਲੈਣਾ ਦੇਣਾ, ਚਲੋ ਭਾਈ ਕੰਪਰੋਮਾਈਜ਼ ਕਰੋ, ਕਾਲ ਕੰਮ ਖਤਮ ਕਰੋ ਕਰਕੇ। ਲੇਕਿਨ ਜਿਹੜੇ ਅਣਖੀਲੇ ਹੁੰਦੇ, ਸ਼ਸਤਰਧਾਰੀ ਜਿਹੜੇ ਹੁੰਦੇ ਹਨ, ਰਾਠ ਹੁੰਦੇ, ਉਹੀ ਬਗਾਵਤ ਕਰਦੇ। ਇਹਨੇ ਇਸ ਕਰਕੇ ਬੈਨ ਲਾਇਆ ਕਿ ਕੋਈ ਵੀ ਜਿਹੜਾ ਵਿਅਕਤੀ ਜਿਹੜਾ ਸ਼ਸਤਰ ਨਹੀਂ ਰੱਖ ਸਕਦਾ, ਤੇ ਇਹ ਕਹਿ ਦਿੱਤਾ ਸੀ ਕਿ ਸਿਰਫ ਮੁਸਲਮਾਨ ਜਿਹੜੇ ਉਹ ਸ਼ਸਤਰ ਰੱਖ ਸਕਦੇ ਹਨ, ਉਹਨਾਂ ਤੋਂ ਇਲਾਵਾ ਕੋਈ ਵੀ ਹਿੰਦੂ ਸਿੱਖ ਇਹ ਜੇ ਸ਼ਸਤਰ ਰੱਖਦੇ, ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ, ਉਹਨਾਂ ਦੇ ਸ਼ਸਤਰ ਜਿਹੜੇ ਜ਼ਬਤ ਕੀਤੇ ਜਾਣਗੇ। ਤੇ ਉਸ ਵੇਲੇ ਨੁਰੰਗਾ ਬੋਲਦਾ, ਜੀ ਮੈਂ ਤਾਂ ਬਹੁਤ ਦੂਰ ਗਿਆ ਸੀ ਉੱਥੇ, ਹਾਂ ਕਿ ਗੁਪਤ ਰੂਪ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮੈਨੂੰ ਵਚਨ ਕੀਤਾ, ਮੈਨੂੰ ਲੱਗਿਆ ਕਿ ਕੋਈ ਸੁਪਨਾ ਮੈਂ ਵੇਖ ਰਿਹਾ ਹਾਂ, ਲੇਕਿਨ ਉਹਨਾਂ ਨੇ ਕਿਹਾ ਸੀ ਦ੍ਰਿਸ਼ਟਾਂਤ ਸੁਪਨੇ ਵਿੱਚ ਦਿੱਤਾ, ਅਦ੍ਰਿਸ਼ ਰੂਪ ਦੇ ਵਿੱਚ ਦਿੱਤਾ ਕਿ ਇੱਕ ਮੇਰਾ ਸ਼ਾਸਤਰ ਜਿਹੜਾ ਕਮਰ ਕੱਸੇ ਦਾ ਜਿਹੜਾ ਨਾ, ਉਹ ਭਾਈ ਤੇਰੇ ਕੋਲ ਹੈ, ਉਹ ਸਾਨੂੰ ਦੇਣਾ ਕਰ,
1: ਬਹੁਤ ਹੀ ਰੱਖੋ ਸੰਭਾਲ।
0: ਤੇ ਫਿਰ ਉਹਨਾਂ ਨੇ ਕਿਹਾ ਕਿ ਉਹਨੂੰ ਸਾਂਭ ਕਰਕੇ ਰੱਖਣਾ ਕਰ,
1: ਮੈਂ ਧਰਿਓ ਸੁੱਚੇ।
0: ਤੇ ਕਹਿੰਦਾ ਹਾਂ ਹਾਂ ਹਾਂ, ਮੈਨੂੰ ਚੇਤੇ ਆ ਗਿਆ, ਉਹ ਇੱਕ ਅਮਾਨਤ, ਸ਼ਾਸਤਰਾਂ ਦੀ ਅਮਾਨਤ ਪਈ ਹੋਈ ਹੈ, ਉਹ ਭਾਈ ਮੈਂ ਤੁਹਾਨੂੰ ਤੁਹਾਡਾ ਸ਼ਾਸਤਰ ਦੇ ਦੇਵਾਂਗਾ।
1: ਕਹਿ ਦਇਆ ਸਿੰਘ ਕੋ ਦਇਓ,
0: ਇਸ ਤਰ੍ਹਾਂ ਕਹਿ ਕਰਕੇ ਪਿਆਰਿਓ ਜੋ ਮਹਾਰਾਜ ਜੀ ਨੇ ਦ੍ਰਿਸ਼ਟਾਂਤ ਦਿੱਤਾ ਸੀ ਨਾ, ਉਹ ਸ਼ਾਸਤਰ ਜਿਹੜਾ ਭਾਈ ਦਇਆ ਸਿੰਘ ਸਾਹਿਬ ਜੀ ਨੂੰ ਦਿੱਤਾ ਹੈ,
1: ਅਦਬ ਸਾਥ ਕਰ ਲਇਓ,
0: ਤੇ ਸ਼ਾਸਤਰਾਂ ਦਾ ਅਦਬ ਜਿਹੜਾ ਪਿਆਰਿਓ ਕਰਨਾ ਚਾਹੀਦਾ। ਇਹ ਯਹ ਹਮਾਰਾ ਪੀਰ, ਕਿਉਂਕਿ ਇਹ ਸਾਡੇ ਪੀਰ ਹਨ ਪਿਆਰਿਓ। ਸ਼ਾਸਤਰ ਜਿਹੜਾ ਸ਼ਾਸਤਰੀ ਜਿਹੜੇ ਛੱਤਰੀ ਹੁੰਦੇ ਹਨ, ਛੱਤਰੀਆਂ ਦਾ ਪਿਆਰਿਓ ਗਹਿਣਾ ਹੁੰਦਾ ਹੈ। ਇਸ ਕਰਕੇ ਗੁਰੂ ਘਰ ਦੇ ਵਿੱਚ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਮਹਾਰਾਜ ਜੀ ਦੇ ਨਾਲ ਨਾਲ ਸ਼ਾਸਤਰਾਂ ਦੀ ਵੀ ਪੂਜਾ ਹੁੰਦੀ ਹੈ। ਜਦੋਂ ਉਹਨੇ ਸ਼ਾਸਤਰ ਦਿੱਤਾ, ਬਹੁਤ ਅਦਬ ਸਤਿਕਾਰ ਖਣਾ ਕੀਤਾ, ਉਹ ਤੋਂ ਬਾਅਦ ਔਰੰਗਜ਼ੇਬ ਜਿਹੜਾ ਹੈ ਉਹਨੇ ਵਚਨ ਕੀਤਾ,
1: ਮੇਰੋ ਲੱਖ ਬਰਾਦਰੀ ਦਾਵਾ।
0: ਹੁਣ ਕਹਿੰਦਾ ਜੀ ਮੇਰਾ ਜਿਹੜਾ ਦਾਵਾ ਜਿਹੜਾ ਗੁਰੂ ਸਾਹਿਬ ਜੀ ਦੇ ਨਾਲ ਜਿਹੜਾ ਹੈ ਭਾਈ ਬੰਦੀ ਵਾਲਾ ਹੈ।
1: ਦਇਆ ਸਿੰਘ ਗੁਰੂ ਚਸ਼ਮ ਸੋਧੀ ਦਮ,
0: ਤੇ ਕਹਿਣ ਲੱਗਾ ਭਾਈ ਦਇਆ ਸਿੰਘ ਸਾਹਿਬ ਜੀ ਤੂੰ ਨੇ ਅੱਖਾਂ ਦੇ ਨਾਲ ਵੇਖ ਦੇਖ ਭਾਈ। ਤੇ ਇਹ ਕਹਿੰਦਾ ਦੇਖੋ ਆਪਣੇ ਆਪ ਨੂੰ ਮਜ਼ਹਬ ਦਾ ਪਿਆਰਿਓ, ਇਹ ਬਹੁਤ ਵੱਡਾ ਇਹ ਮੰਨਦਾ ਸੀ। ਦੇਖੋ ਇੱਕਦਮ ਇਹਨੂੰ ਨਿਰੰਗਾ ਜਿਹੜਾ ਹੈ ਤਾਂ ਕਰਕੇ ਬੋਲਦੇ, ਕਿਉਂਕਿ ਇਹ ਤੁਰੰਤ ਪਿਆਰਿਓ ਇਹ ਰੰਗ ਬਦਲ ਦਿੰਦਾ ਸੀ। ਇਹ ਇੰਨਾ ਚਲਾਕ ਬੰਦਾ, ਇੰਨਾ ਬੇਈਮਾਨ, ਰਾਜੇ ਜਿਹੜੇ ਹੁੰਦੇ ਨਾ ਪਿਆਰਿਓ ਵੱਡੇ ਲੋਕ, ਇਹ ਬਹੁਤ ਜ਼ਿਆਦਾ ਦੇਖੋ ਨਾ ਵਕਤ ਦੇ ਸਿਆਣੇ ਕਹਿੰਦੇ ਜਿਸ ਤਰ੍ਹਾਂ ਗਿਰ

0: ਤੇ ਨਾਲ ਜ਼ੋਰ ਦੇ ਨਾਲ ਗਰਜਵੀ ਆਵਾਜ਼ ਦੇ ਵਿੱਚ ਤੇ ਵੀਰ ਰਸ ਦੇ ਵਿੱਚ ਭਿੱਜ ਕਰਕੇ ਤੇ ਕਹਿਣ ਲੱਗੇ ਕਿ ਭਾਈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਆਪਣੇ ਕਮਰ ਕੱਸੇ ਦੇ ਵਿੱਚ ਸ਼ਸਤਰ ਸਜਾਉਂਦੇ ਹਨ। ਤੇ ਤੂੰ ਕਹਿੰਦਾ ਨਾ ਕਿ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮੈਂ ਇੱਕੋ ਰੂਪ ਹਾਂ ਭਾਈ, ਉਹ ਤੁਹਾਡੇ ਧਰਮ ਦੇ ਆਗੂ, ਮੈਂ ਇਹ ਧਰਮ ਦਾ ਆਗੂ ਹਾਂ, ਇਸ ਕਰਕੇ ਤਾਂ ਤੁਹਾਡੇ ਗੁਰੂ ਗੋਬਿੰਦ ਸਿੰਘ ਨੂੰ ਤਾਂ ਮਿਲਣਾ ਚਾਹੀਦਾ ਹੈ। ਤੇ ਕਹਿਣ ਲੱਗੇ ਜਦੋਂ ਇਹ ਵਚਨ ਕੀਤਾ ਕਿ ਮੈਂ ਤੇ ਉਹ ਸਮਾਨ ਹਨ, ਬੁਲਾਓ ਤੁਹਾਡੇ ਗੁਰੂ ਗੋਬਿੰਦ ਸਿੰਘ ਨੂੰ, ਉਹਨਾਂ ਨੂੰ ਮੈਂ ਮਿਲਾਂਗਾ। ਤੇ ਤੁਰੰਤ ਬੇਬਾਕੀ ਦੇ ਨਾਲ ਭਾਈ ਦਇਆ ਸਿੰਘ ਸਾਹਿਬ ਜੀ ਕਹਿਣ ਲੱਗੇ ਬੇਈਮਾਨਾ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹ ਜੰਗੀ ਹਨ, ਸ਼ਸਤਰਧਾਰੀ ਹਨ। ਜਦੋਂ ਅਸੀਂ ਬੋਲਦੇ ਹਾਂ ਕਿ ਔਰੰਗਜ਼ੇਬ ਦੇ ਨਾਲ ਮਿਲਣਾ, ਉਹ ਕਹਿੰਦੇ ਕਿ ਉਹ ਜੰਗ ਦੇ ਵਿੱਚ ਉਤਰੇਗਾ, ਖੁਦ ਨਿਤਰ ਕੇ ਆਵੇਗਾ, ਜੰਗ ਦੇ ਵਿੱਚ ਸ਼ਸਤਰਾਂ ਦੇ ਨਾਲ ਉਹਦੇ ਨਾਲ ਅਸੀਂ ਮੁਲਾਕਾਤ ਕਰਾਂਗੇ, ਸ਼ਸਤਰਾਂ ਦੇ ਨਾਲ ਉਹਦੇ ਨਾਲ ਗੱਲਬਾਤ ਕਰਾਂਗੇ।
1: ਬੜੇ ਬਹਾਦਰ ਆਏ
0: ਨਾਲ ਭਾਈ ਦਇਆ ਸਿੰਘ ਜੀ ਕਹਿਣ ਲੱਗੇ ਤੂੰ ਕੀ ਮੁਕਾਬਲਾ ਕਰ ਸਕਦਾ, ਕੀ ਬਰਾਬਰੀ ਕਰ ਸਕਦਾ, ਸਤਿਗੁਰੂ ਮਹਾਰਾਜ ਬਹੁਤ ਵੱਡੇ ਬਹਾਦਰ ਸ਼ਸਤਰਧਾਰੀ ਹਨ,
1: ਅਸੰਗ ਸੰਗ
0: ਬਹੁਤ, ਮਹਾਰਾਜ ਜੀ ਦੇ ਕੋਲ ਤਗੜੀ ਫੌਜ ਹੈ, ਗੁਰੂ ਕੇ ਸਿੱਖ ਮਹਾਰਾਜ ਜੀ ਦੇ ਲਈ ਹੱਸ ਹੱਸ ਕਰਕੇ ਆਪਣੀਆਂ ਜਾਨਾਂ ਨਿਸ਼ਾਵਰ ਕਰਦੇ
1: ਹਾਂ।
0: ਇਹ ਸੁਣ ਕਰਕੇ ਪਿਆਰਿਓ ਇਹਨੂੰ ਆਗ ਲੱਗ ਗਈ, ਔਰੰਗਾ ਬੋਲਦਾ ਹੈ ਤੇ ਤੁਹਾਡੇ ਗੁਰੂ ਦੀ ਤੁਸੀਂ ਉਸਤਤੀ ਕਰਦੇ ਹੋ, ਕਹਿੰਦੇ ਕਿ ਜੰਗ ਦੇ ਵਿੱਚ ਮਿਲਦੇ ਉਹ ਸ਼ਸਤਰਧਾਰੀ ਹਨ, ਉਹਨਾਂ ਦੇ ਕੋਲ ਫੌਜਾਂ ਹਨ, ਫਿਰ ਯਾਦ ਰੱਖ ਭਾਈ ਦਇਆ ਸਿੰਘ ਆ ਸਾਰਾ ਜਹਾਨ ਜਿਹੜਾ ਹੈ, ਇਹ ਸਾਰੀ ਜਿਹੜੀ ਇੱਥੋਂ ਦੇ ਲੋਕ ਜਿਹੜੇ ਹਨ, ਬਾਸ਼ਿੰਦੇ ਜਿਹੜੇ ਹਿੰਦੁਸਤਾਨ ਦੇ, ਭਾਰਤ ਵਰਸ਼ ਦੇ, ਇਹ ਮੇਰੀ ਰਿਆਇਆ ਹੈ, ਇਹ ਮੇਰੀ ਪਰਜਾ ਹੈ, ਇਹ ਮੇਰੀ ਰਈਅਤ ਹੈ, ਇਹਨਾਂ ਨੂੰ ਕੰਟਰੋਲ ਕਰਨ ਦੇ ਲਈ ਮੇਰੇ ਕੋਲ ਬਹੁਤ ਤਗੜੀ ਫੌਜ ਹੈ। ਕਿਹਾ ਜਾਂਦਾ ਪਿਆਰਿਓ ਸਿਰਫ ਔਰੰਗਜ਼ੇਬ ਦੀ ਜਿਹੜੀ ਇਹਦੇ ਕੋਲ ਫੌਜਾਂ ਸੀ ਨਾ ਪੂਰੇ ਹਿੰਦੁਸਤਾਨ ਨੂੰ ਕੰਟਰੋਲ ਕਰਨ ਦੇ ਲਈ, ਉਸ ਜ਼ਮਾਨੇ ਦੇ ਵਿੱਚ 10 ਲੱਖ ਦੇ ਕਰੀਬ ਪਿਆਰਿਓ ਇਹਦੇ ਕੋਲ ਫੌਜਾਂ ਸਨ, ਤੇ ਉਸ ਵੇਲੇ ਹਿੰਦੁਸਤਾਨ ਦੀ ਆਬਾਦੀ ਜਿਹੜੀ ਹੈ ਅੱਜ ਵਰਗੀ ਥੋੜ੍ਹੀ ਸੀ, ਤਕਰੀਬਨ ਪਿਆਰਿਓ ਆਪਾਂ ਜੇ ਵਿਚਾਰ ਕਰਦੇ ਹਾਂ ਬਹੁਤ ਹੋਊਗਾ 3-4 ਕਰੋੜ ਤੋਂ ਵੱਧ, 2-3 ਕਰੋੜ ਤੋਂ ਵੱਧ ਜਿਹੜੀ ਆਬਾਦੀ ਨਹੀਂ ਸੀ ਹਿੰਦੁਸਤਾਨ ਦੀ। ਕਹਿਣ ਲੱਗਾ ਇੰਨੀ ਹਿੰਦੁਸਤਾਨ ਦੀ ਆਬਾਦੀ ਹੈ, ਮੈਂ 10 ਲੱਖ ਫੌਜਾਂ ਆਪਣੇ ਕੋਲ ਸਦਾ ਤਿਆਰ ਪ੍ਰਤਿਆਰ ਕਰਕੇ ਰੱਖਦਾ
1: ਹਾਂ।
0: ਹੁਣ ਕਹਿੰਦਾ ਕਿ ਮੈਂ ਕਿੱਥੇ ਜਾਵਾਂ ਭਾਈ, ਮੇਰੀ ਫੌਜ ਹੀ ਜਿਹੜੀ ਆ, ਜੇ ਫੌਜ ਹੀ ਮੈਂ ਚਾੜ ਦੇਵਾਂਗਾ, ਤੁਹਾਡੇ ਗੁਰੂ ਗੋਬਿੰਦ ਸਿੰਘ ਤੇ ਉਹਨਾਂ ਵਰਗੀਆਂ ਕਈ ਵੱਡੀਆਂ ਮਹਾਂ ਸ਼ਕਤੀਆਂ ਨੂੰ ਤਬਾਹ ਕਰ ਦੇਣਗੇ। ਜੇ ਭਾਈ ਤਬ ਕਾਂ ਕਹੋ, ਭਾਵ ਕਿ ਤੁਸੀਂ ਕੀ ਬੋਲਦੇ ਹੋ, ਜੇ ਲੜਾਈ ਹੋ ਗਈ, ਤੁਸੀਂ ਕਹਿੰਦੇ ਨਾ ਤੁਹਾਡਾ ਗੁਰੂ ਬਹੁਤ ਵੱਡਾ ਜੰਗੀ ਹੈ, ਸ਼ਸਤਰਾਂ ਦੇ ਧਾਰਨੀ ਹਨ, ਫੌਜਾਂ ਰੱਖੀਆਂ, ਤੇ ਕਹਿਣ ਲੱਗਾ ਮੈਨੂੰ ਜਾਣ ਦੀ ਲੋੜ ਵੀ ਨਹੀਂ ਹੈ, ਮੈਨੇ ਜੇ ਇਸ਼ਾਰਾ ਕਰ ਦਿੱਤਾ ਤੇ 10 ਲੱਖ ਤੋਂ ਵੱਧ ਫੌਜਾਂ ਜਿਹੜੀਆਂ ਉਹ ਚੜ੍ਹ ਕਰਕੇ ਤੁਹਾਡੇ ਗੁਰੂ ਸਾਹਿਬ ਦੇ ਉੱਤੇ ਹਮਲਾ ਕਰ ਦੇਣਗੀਆਂ, ਉਸ ਵੇਲੇ ਤੁਹਾਡਾ ਗੁਰੂ ਫਿਰ ਕੀ ਕਰੇਗਾ। ਤੇ ਕਹਿਣ ਲੱਗੇ ਕਿ ਭਾਈ ਇਸ ਤਰ੍ਹਾਂ ਥੋੜੀ ਗੱਲ ਹੁੰਦੀ ਹੈ, ਤੇ ਯਾਦ ਰੱਖੋ ਦੱਸੋ ਤੁਹਾਡੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਿੰਨਾ ਮਰਜ਼ੀ ਬਲ ਲਾਣਾ ਲਾ ਲਿਓ, ਮੇਰੇ ਉੱਤੇ ਤੁਹਾਡਾ ਕੋਈ ਬਲ ਨਹੀਂ ਚੱਲਣ ਵਾਲਾ। ਤੇ ਨਾਲ ਉਸ ਵੇਲੇ ਸਿੰਘ ਕਹਿਣ ਲੱਗੇ, ਭਾਈ ਦਇਆ ਸਿੰਘ ਜੀ ਕਹਿੰਦੇ ਕਿ ਬੇਈਮਾਨਾ ਸਿਰਫ ਇਹ ਬਾਹਰੀ ਫੌਜ ਨਹੀਂ ਹੈ, ਸਤਿਗੁਰੂ ਮਹਾਰਾਜ ਜੀ ਦੇ ਕੋਲ ਅਸਗੈਬੀ ਗੈਬੀ ਫੌਜ ਵੀ ਹੈ, ਸ਼ਹੀਦ ਸਿੰਘਾਂ ਦੀ ਬਹੁਤ ਵੱਡੀ ਜਿਹੜੀ ਫੌਜ, 96 ਕਰੋੜ ਸ਼ਹੀਦ ਸਿੰਘਾਂ ਦੀ ਫੌਜ ਹੈ ਸਤਿਗੁਰੂ ਮਹਾਰਾਜ ਜੀ ਦੇ ਕੋਲ, ਲੱਖਾਂ ਦੀ ਗਿਣਤੀ ਕਰਦਾ ਤੇ ਉਹ ਤਾਂ ਸ਼ਹੀਦੀ ਫੌਜ ਜਿਹੜੀ ਹੈ ਕਰੋੜਾਂ ਦੇ ਵਿੱਚ ਉਹਦੀ ਗਿਣਤੀ ਵੱਜਦੀ, ਕਿਉਂਕਿ ਤੂੰ ਜਿਹੜਾ ਝੂਠ ਦਾ ਬਾਦਸ਼ਾਹ ਹੈ, ਤੂੰ ਝੂਠਾ ਪਾਤਸ਼ਾਹ ਤੇ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਨ, ਗਨੀਬ ਤੇਰੀ ਸਿਫਤ ਸੱਚੇ ਪਾਤਸ਼ਾਹ, ਸੱਚਾ ਪਾਤਸ਼ਾਹ, ਤੂੰ ਝੂਠਾ ਪਾਤਸ਼ਾਹ ਹੈ, ਤੇ ਦਿਨ ਰਾਤ ਉਹ ਗੁਪਤ ਫੌਜਾਂ ਸ਼ਕਤੀਆਂ ਜਿਹੜੀਆਂ ਰਿਧੀਆਂ ਸਿੱਧੀਆਂ ਜਿਹੜੀਆਂ ਹਨ, ਤੇ ਉਹ ਹੱਥ ਜੋੜ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਖੜੋਤੀਆਂ ਹੁੰਦੀਆਂ, ਮਹਾਰਾਜ ਨੂੰ ਉਹ ਸ਼ਕਤੀਆਂ ਇਹੀ ਕਹਿੰਦੀਆਂ, ਮਹਾਰਾਜ ਤੁਸੀਂ ਆਗਿਆ ਦਿਓ, ਹੁਕਮ ਕਰਨਾ ਕਰੋ, ਕਿੱਥੇ ਹਮਲਾ ਕਰੀਏ, ਜੇ

0: ਦੇਖਣਾ ਕੌਣ ਆਇਆ ਕੌਣ ਗਿਆ, ਕਿਹਨੇ ਮਾਰਿਆ, ਬਸ ਤੇਰੀ ਮੌਤ ਤੇਰਾ ਖਾਤਮਾ ਹੋ ਜਾਵੇਗਾ। ਉਹ ਗੁਪਤ ਫੌਜਾਂ ਨੂੰ ਦੇਰੀ ਨਹੀਂ ਲੱਗਦੀ ਆ, ਗੁਪਤ ਰੂਪ ਦੇ ਵਿੱਚ ਆ ਜਾਂਦੇ ਹਨ। ਤੇ ਯਾਦ ਰੱਖ, ਤੂੰ ਕਹਿੰਦਾ ਨਾ ਕਿ ਖਾਲਸੇ ਪੰਥ ਨੂੰ ਕਿਉਂ ਪ੍ਰਗਟ ਕਰਨਾ ਕੀਤਾ, ਹੁਣ ਤਾਂ ਪ੍ਰਗਟ ਹੋ ਗਿਆ ਗੁਰੂ ਕਾ ਖਾਲਸਾ। ਤੇ ਯਾਦ ਰੱਖ, ਇਹਦਾ ਤੇਜ ਪ੍ਰਤਾਪ ਜਿਹੜਾ ਹੈ ਇਸ ਧਰਤੀ ਦੇ ਉੱਤੇ ਵੱਧਦਾ ਜਾਵੇਗਾ ਵੱਧਦਾ ਜਾਵੇਗਾ, ਤੇ ਤੁਰਕਾਂ ਦਾ ਰਾਜ ਜਿਹੜਾ ਹੈ ਘਟਦਾ ਜਾਵੇਗਾ ਘਟਦਾ ਜਾਵੇਗਾ।
1: ਦੇਸ ਫਜ਼ੀਲਤ ਜਹ ਕਹਿ ਜਾਲਾ,
0: ਤੇ ਦੇਸ ਫਜ਼ੀਲਤ ਜਿੱਥੇ ਕਿੱਥੇ ਨਾ ਸਾਰੇ ਦੇਸ਼ ਦੇ ਵਿੱਚ ਖਾਲਸੇ ਨੇ ਫਜ਼ੀਲਤ ਕਰ ਦੇਣੀ ਹੈ, ਤੁਹਾਡਾ ਜਿਹੜਾ ਰਾਜ ਨਿਸ਼ਤੋ ਨਬੂਤ ਕਰ ਦੇਣਾ, ਤੁਹਾਡੇ ਘਰ ਦੇ ਵਿੱਚ ਫਜ਼ੀਲਤ ਪਾ ਦੇਣੀ ਹੈ।
1: ਸ਼ੋਰ ਜਗ ਪਰੇ,
0: ਤੇ ਸਾਰੇ ਜਗਤ ਦੇ ਉੱਤੇ ਖਾਲਸੇ ਦਾ ਸ਼ੋਰ ਧਾਂਕ ਪੈ ਜਾਵੇਗਾ। ਇਸ ਤਰ੍ਹਾਂ ਖਾਲਸਾ ਜਿਹੜਾ ਕਰਾਰਾ ਹੋ ਕਰਕੇ ਪ੍ਰਗਟ ਹੋਵੇਗਾ, ਉਹਦੇ ਅੱਗੇ ਕੋਈ ਸ਼ਕਤੀ ਮਾਂ ਸ਼ਕਤੀ ਅੱਗੇ ਨਹੀਂ ਅੜੇਗੀ ਨਹੀਂ ਖੜੇਗੀ। ਇਸ ਤਰ੍ਹਾਂ ਸਾਧ ਸੰਗਤ ਜੀ, ਦੇਖੋ ਇਹ ਸਵਾਲ ਜਵਾਬ ਹੋਏ। ਕਈ ਵਾਰੀ ਆਪਾਂ ਵੇਖਦੇ ਹਾਂ ਆਮ ਕਰਕੇ ਪਿਆਰਿਓ, ਜਦੋਂ ਟੇਬਲ ਟੋਕ ਹੁੰਦੀ ਹੈ ਕਿਸੇ ਥਾਂ ਤੇ ਬੈਠ ਕਰਕੇ ਗੱਲ ਕਰਦੇ ਹਾਂ, ਕਈ ਜਿਹੜੇ ਇਹੋ ਜਿਹੇ ਬੇਈਮਾਨ ਬੰਦੇ ਜਿਹੜੇ ਹੁੰਦੇ ਨਾ ਪਿਆਰਿਓ, ਯਾਦ ਰੱਖੋ ਉਹ ਆਪਣੀ ਪ੍ਰਭੂ ਸੱਤਾ ਦਾ ਆਪਣੇ ਅਹੰਕਾਰ ਦਾ ਜਲਵਾ ਦਿਖਾਉਂਦੇ, ਉਹ ਚਾਹੁੰਦੇ ਕਿ ਉਹ ਦਬਕੇ ਮਾਰਦੇ ਹਨ। ਜਿਹਨਾਂ ਇਲਾਕਿਆਂ ਵਿੱਚ ਸਮਝੋ ਕਿ ਤੁਸੀਂ ਕਿਹਦੇ ਘਰ ਵਿੱਚ ਗਏ, ਜਿੱਥੇ ਉਹਦਾ ਰਾਜ ਚੱਲਦਾ ਉਹਦੇ ਕੋਲ ਗਏ, ਉਹਦਾ ਤਾਂ ਪਿਆਰੀ ਉਹ ਰਾਜ ਹੁੰਦਾ, ਤੇ ਉਹ ਸਿਆਣੇ ਕਹਿੰਦੇ ਨਾ ਕੁੱਤਾ ਆਪਣੇ ਗਲੀ ਦੇ ਵਿੱਚ ਵੀ ਸ਼ੇਰ ਹੁੰਦਾ ਕਰਕੇ, ਉਹਨੂੰ ਲੱਗਦਾ ਕਿ ਭਾਈ ਇਹ ਮੇਰੇ ਤੋਂ ਡਰ ਜਾਣਗੇ, ਉਹ ਬੜਾ ਦਬਕੇ ਜੇ ਮਾਰਦੇ ਹਨ। ਇਸ ਤਰ੍ਹਾਂ ਹੀ ਔਰੰਗੇ ਨੇ ਪਹਿਲੇ ਕੀ ਕਰਨਾ ਕੀਤਾ, ਬੜੇ ਦਬਕੇ ਮਾਰੇ, ਇਹਨਾਂ ਨੂੰ ਬੜਾ ਡਰਾਇਆ ਕਿ ਮੈਂ ਮਸਲ ਦਵਾਂਗਾ, ਤੁਹਾਡੇ ਗੁਰੂ ਨੂੰ ਖਤਮ ਕਰ ਦੇਵਾਂਗਾ, ਸਿੱਖਾਂ ਨੂੰ ਨਾਸ਼ ਕਰਾਂਗਾ, ਸਰਵਨਾਸ਼ ਕਰ ਦੇਵਾਂਗਾ, ਤੁਹਾਡਾ ਨਾਮੋ ਨਿਸ਼ਾਨ ਮਿਟਾ ਦੇਵਾਂਗਾ। ਜਦੋਂ ਪਿਆਰਿਓ ਬੇਬਾਕੀ ਦੇ ਨਾਲ ਇਹਦਾ ਜਦੋਂ ਜਵਾਬ ਦੇਣਾ ਕੀਤਾ, ਉਸ ਤੋਂ ਬਾਅਦ ਇਹ ਹੁਣ ਡਰ ਗਿਆ। ਹੁਣ ਮਨ ਦੇ ਵਿੱਚ ਪਿਆਰਿਓ ਗੁਰੂ ਮਹਾਰਾਜ ਨੇ ਇਹੋ ਜਿਹੀ ਕਿਰਪਾ ਕਰਨੀ ਕੀਤੀ, ਇੱਕਦਮ ਪਿਆਰਿਓ ਇਹਨੇ ਆਪਣਾ ਰੂਪ ਬਦਲ ਲਿਆ। ਪਹਿਲੇ ਦਬਕੇ ਮਾਰਦਾ ਸੀ, ਧਮਕੀਆਂ ਦਿੰਦਾ ਸੀ, ਇੱਕਦਮ ਬੋਲਣ ਦੇ ਵਿੱਚ ਪਿਆਰਿਓ ਇਹਦਾ ਲਹਿਜ਼ਾ ਬਦਲ ਗਿਆ, ਇਹਦੇ ਕਹਿਣ ਦੇ ਵਿੱਚ ਬੜੀ ਹਲੀਮੀ ਬੜੀ ਨਿਮਰਤਾ ਆ ਗਈ ਹੈ। ਇਹਨੇ ਵੇਖ ਲਿਆ ਕਿ ਭਾਈ, ਕਿਉਂਕਿ ਪਿਆਰਿਓ ਬੰਦੇ ਦਾ ਪ੍ਰਭਾਵ ਹੀ ਇਹੋ ਜਿਹਾ ਹੁੰਦਾ। ਕਈ ਵਾਰੀ ਨਾ ਕਈ ਬੜੇ ਚੜ੍ਹਦੀ ਕਲਾ ਵਾਲੇ ਬੜੇ ਪ੍ਰਭਾਵਸ਼ਾਲੀ ਲੋਕ ਹੁੰਦੇ ਹਨ, ਉਹਨਾਂ ਦੇ ਅੱਗੇ ਪਿਆਰਿਓ ਬੋਲਣਾ ਬੜਾ ਔਖਾ ਹੁੰਦਾ। ਜਦੋਂ ਉਹ ਆਪਣੇ ਗੱਲ ਦੇ ਉੱਤੇ ਆ ਜਾਂਦੇ ਖੜ ਜਾਂਦੇ, ਉਹਨਾਂ ਦੇ ਤੇਜ ਪ੍ਰਤਾਪ ਦੇ ਅੱਗੇ ਵੱਡੇ ਵੱਡੇ ਖੱਬੀ ਖਾਂ ਜਿਹੜੇ ਉਹ ਡਰ ਜਾਂਦੇ, ਉਹ ਚੁੱਪ ਹੋ ਜਾਂਦੇ ਹਨ। ਇਸ ਤਰ੍ਹਾਂ ਹੀ ਪਿਆਰਿਓ ਦੇਖੋ, ਵਕਤੀ ਬਾਦਸ਼ਾਹ ਉਹਦੇ ਘਰ ਦੇ ਵਿੱਚ ਉਹਦੇ ਖੇਮੇ ਵਿੱਚ ਜਾ ਕਰਕੇ ਗੁਰੂ ਕੇ ਸਿੱਖਾਂ ਨੇ ਬੇਬਾਕੀ ਦੇ ਨਾਲ ਜਵਾਬ ਦਿੱਤਾ, ਇਹ ਵੇਖ ਕਰਕੇ ਉਹ ਡਰ ਗਿਆ। ਇਸ ਤਰ੍ਹਾਂ ਹੀ ਪਿਆਰਿਓ ਰਾਮ ਰਾਏ ਨੂੰ ਵੀ ਭੇਜਣਾ ਕੀਤਾ ਸੀ, ਲੇਕਿਨ ਗੱਲ ਦੇਖੋ ਮਹਾਰਾਜ ਜੀ ਨੇ ਵਚਨ ਕੀਤਾ ਸੀ, ਧੰਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਕਿਹਾ, ਰਾਮ ਰਾਏ ਜਾ ਕਰਕੇ ਉਹਦੇ ਨਾਲ ਸਵਾਲ ਜਵਾਬ ਕਰ, ਬੇਬਾਕੀ ਦੇ ਨਾਲ ਵਚਨ ਕਰ, ਉਹਦੀ ਚਾਪਲੂਸੀ ਨਹੀਂ ਕਰਨੀ, ਆਪਣੇ ਸਿਧਾਂਤ ਦੇ ਉੱਤੇ ਪੱਕਾ ਰਹਿਣਾ, ਆਪਣੀ ਮਰਿਆਦਾ ਦੇ ਉੱਤੇ ਕਾਇਮ ਦਾਇਮ ਰਹਿਣਾ। ਰਾਮ ਰਾਏ ਗਏ, ਉਹਨਾਂ ਨੇ ਸ਼ੁਰੂਆਤ ਦੇ ਵਿੱਚ ਸ਼ੁਰੂਆਤੀ ਜਿਹੜਾ ਦੌਰ ਸੀ ਨਾ ਗੱਲਾਂ ਬਾਤਾਂ ਦਾ ਸ਼ਕਤੀਆਂ ਦਾ ਬਹੁਤ ਵਧੀਆ ਚੱਲਿਆ। ਉਹ ਤੋਂ ਬਾਅਦ ਪਿਆਰਿਓ ਮਨ ਦੇ ਵਿੱਚ ਲਾਲਚ ਆ ਗਈ, ਇਹ ਬੰਦਾ ਜਿਹੜਾ ਇਹਨੇ ਜਦੋਂ ਵੇਖਿਆ ਕਿ ਬਾਬੇ ਰਾਮ ਰਾਏ ਦੇ ਕੋਲ ਬੜੀਆਂ ਕਰਾਮਾਤਾਂ ਬੜੀਆਂ ਸ਼ਕਤੀਆਂ, ਇਹ ਚਾਹੁੰਦਾ ਸੀ ਕਿ ਭਾਈ ਇਹਨੂੰ ਮੈਂ ਆਪਣਾ ਬਣਾ ਲਵਾਂ, ਪੈਸੇ ਦਵਾਂ, ਇਹ ਜੇ ਮੇਰੇ ਮੁਰੀਦ ਬਣ ਗਏ, ਜੇ ਇਹਨਾਂ ਨੇ ਇਸਲਾਮ ਦੀ ਗੱਲ ਕੀਤੀ, ਗੁਰੂ ਘਰ ਨੂੰ ਮੈਂ ਪਾੜ ਦਵਾਂਗਾ। ਬੰਦੇ ਇੰਜੀ ਕਰਦੇ ਹਨ। ਕੋਈ ਬੰਦਾ ਜਿਹੜਾ ਨਾ ਪਿਆਰਿਓ ਜਿੱਥੇ ਆਮ ਵੀ ਆਪਾਂ ਵੇਖਦੇ ਹਾਂ ਜਿਨ੍ਹਾਂ ਦਾ ਬੜਾ ਚੜ੍ਹਦੀ ਕਲਾ ਦਬਦਬਾ ਹੁੰਦੀ ਹੈ, ਦਬਦਬਾ ਹੁੰਦਾ ਹਰ ਪਾਸੇ ਜੈ ਜੈਕਾਰ ਹੁੰਦੀ, ਲੋਕੀ ਫਿਰ ਕੀ ਕਰਦੇ, ਉਹਨਾਂ ਦੇ ਵਿੱਚੋਂ ਕੋਈ ਬੰਦਾ ਉਹਨੂੰ ਪਾੜ ਲੈਂਦੇ, ਉਹਨੂੰ ਲਾਲਚਾਂ ਦੇ ਕਰਕੇ ਆਪਣੇ ਵੱਲ ਲੈ ਕਰਕੇ ਉਹਨਾਂ ਨੂੰ ਢਾਹ ਲਾਉਣਾ ਚਾਹੁੰਦੇ ਹਨ। ਤੇ ਇਹਨੇ ਵੇਖਿਆ ਕਿ ਰਾਮ ਰਾਏ ਜਿਹੜਾ ਗੁਰੂ ਪੁੱਤਰ ਹੈ, ਤੇ ਹੋ ਸਕਦਾ ਅੱਗੇ ਇਹਨੂੰ ਗੁਰਤਾ ਗੱਦੀ ਪ੍ਰਾਪਤ ਹੋਵੇਗੀ, ਜੇ ਇਹ ਮੇਰਾ ਮੁਰੀਦ ਬਣ ਗਿਆ, ਸਰਕਾਰੀ ਬਣ ਗਿਆ, ਫਿਰ ਦੇਖੋ ਮੈਂ ਤਾਂ ਜੋ ਮਰਜ਼ੀ, ਮੈਨੂੰ ਲੜਨ ਦੀ ਲੋੜ ਹੀ ਨਹੀਂ ਆ, ਮੈਂ ਪਿਆਰ ਦੇ ਨਾਲ ਜੋ ਬੋਲਾਂਗਾ ਰਾਮ ਰਾਏ ਕਰੇਗਾ। ਇਹਨੇ ਪਿਆਰਿਓ ਰਾਮ ਰਾਏ ਨੂੰ ਆਪਣਾ ਗੁਲਾਮ ਬਣਾ ਲਿਆ, ਚਾਪਲੂਸ ਬਣਾ ਲਿਆ। ਤੇ ਉਸ ਜ਼ਮਾਨੇ ਦੇ ਵਿੱਚ ਪਿਆਰਿਓ ਕਿਹਾ ਜਾਂਦਾ ਕਿ ਜਦੋਂ ਵੀ ਇਹ ਰਾਮ ਰਾਏ ਨੂੰ ਮਿਲਦਾ ਸੀ ਨਾ ਦਰਸ਼ਨੀ ਭੇਟਾ 13,000 ਦਮੜਾ, ਉਸ ਜ਼ਮਾਨੇ ਦਾ ਪਿਆਰਿਓ ਘੱਟ ਨਹੀਂ ਹੁੰਦਾ। ਇਹ ਅੱਗੇ ਰੱਖ ਕੇ ਕਹਿੰਦਾ ਬਾਬਾ ਜੀ ਇਹ ਦਰਸ਼ਨੀ ਭੇਟਾ ਹੈ ਤੁਹਾਡੀ ਸੇਵਾ ਦੇ ਲਈ। ਦਿੱਲੀ ਦੇ ਵਿੱਚ ਬਹੁਤ ਵੱਡਾ ਇਲਾਕਾ, ਦੇਹਰਾਦੂਨ ਦਾ ਪੂਰਾ ਵੱਡਾ ਇਲਾਕਾ ਦੇ ਦਿੱਤਾ, ਤਾਂ ਹੀ ਤਾਂ ਰਾਮ ਰਾਏ ਇਹਦਾ ਚਾਪਲੂਸ ਗੁਲਾਮ ਬਣ ਗਿਆ, ਇਹਦੀ ਬੋਲੀ ਬੋਲਣ ਲੱਗਾ। ਲੇਕਿਨ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਸਾਹਿਬ ਜੀ, ਇਹਨਾਂ ਨੂੰ ਵੀ ਹੋ ਸਕਦਾ ਇਹਨੇ ਬਥੇਰੀਆਂ ਲਾਲਚਾਂ ਦਿੱਤੀਆਂ, ਲੇਕਿਨ ਇਹਨਾਂ ਨੇ ਈ ਨਹੀਂ ਮੰਨੀ। ਬੇਬਾਕੀ ਦੇ ਨਾਲ ਜਦੋਂ ਸਵਾਲ ਜਵਾਬ ਬਚਨ ਬਿਲਾਸ ਕੀਤੇ, ਫਿਰ ਔਰੰਗਾ ਡਰ ਗਿਆ। ਡਰ ਕੇ ਹੁਣ ਬੜੇ ਪਿਆਰ ਦੇ ਨਾਲ ਹੌਲੀ ਹੌਲੀ ਜੀ ਇਹਨਾਂ ਦੇ ਨਾਲ ਗੱਲ ਕਰਦਾ,
1: ਬਿਨਾਸੀ ਆਪਣੋ ਲਹਿ ਲਹਿ ਦਿਓ ਕਪੀਰਾ ਲਿਖ ਪਰਵਾਨਾ।
0: ਫਿਰ ਪਿਆਰਿਓ ਕਪੀਰਾ ਸ਼ਾਸਤਰ ਦੇ ਦਿੱਤਾ, ਤੇ ਹੁਣ ਦੇਖੋ ਸ਼ਾਂਤੀ ਵਿੱਚ ਆ ਕਰਕੇ ਇੱਕ ਪਰਵਾਨਾ ਲਿਖ ਕਰਕੇ ਦਿੰਦਾ ਹੈ, ਤੇ ਉਹ ਇੱਕ ਲਿਖਤ ਬਣਾ ਕਰਕੇ ਪਿਆਰਿਓ ਇਹਨੇ ਦੇਣਾ ਕੀਤਾ। ਲੇਕਿਨ ਮਨ ਦੇ ਵਿੱਚ ਇਹਦੀ ਬਹੁਤ ਜ਼ਿਆਦਾ ਚਿੰਤਾ ਲੱਗੀ ਹੋਈ ਹੈ। ਉਹ ਜ਼ਫਰਨਾਮਾ ਜਦੋਂ ਇਹਨੇ ਵੇਖਿਆ ਤੇ ਸਿੰਘਾਂ ਦਾ ਤੇਜ ਪ੍ਰਤਾਪ ਵੇਖ ਕਰਕੇ ਡਰ ਗਿਆ, ਤੇ ਇਹਨੇ ਉਹ ਪੱਤਰ ਤਾਂ ਲਿਖ ਕਰਕੇ ਪਰਵਾਨਾ ਲਿਖ ਕਰਕੇ ਤਾਂ ਭੇਜ ਦਿੱਤਾ। ਤੇ ਕਹਿੰਦੇ ਉਸ ਵੇਲੇ ਪਿਆਰਿਓ ਜਦੋਂ ਇਹਨੇ ਜ਼ਫਰਨਾਮੇ ਨੂੰ ਖੋਲ ਕੇ ਵਾਚਨਾ ਕੀਤਾ, ਇਹਦਾ ਪਿਆਰਿਓ ਅੰਤਰ ਆਤਮਾ ਕਾਲਜਾ ਜਿਹੜਾ ਸੜਦਾ ਗਿਆ। ਮਹਾਰਾਜ ਜੀ ਨੇ ਖੁੱਲ ਕਰਕੇ ਉਹਦੇ ਪਾਪ, ਉਹਦੇ ਗੁਨਾਹ ਜਿਹੜੇ ਹਨ ਉਹਦੇ ਵਿੱਚ ਦਰਜ ਕਰਨੇ ਕੀਤੇ। ਇਹ ਕਹਿੰਦਾ ਸੀ ਮੈਂ ਬਹੁਤ ਈਮਾ ਪ੍ਰਸਤ ਹਾਂ, ਮੈਂ ਦੀਨ ਦਾ ਪੱਕਾ ਹਾਂ,

0: ਨਾ ਸਾਹਿਬ ਸ਼ਨਾਸੀ ਨਾ ਮੁਹੰਮਦ ਯਕੀਨ। ਕਹਿ ਤੂੰ ਕਹਿੰਦਾ ਕਿ ਮਹਾਰਾਜ ਨੇ ਕਹਿ ਦਿੱਤਾ ਕਿ ਔਰੰਗਜ਼ੇਬ ਤੈਨੂੰ ਅੱਲਾਹ ਤਾਲਾ ਦੇ ਉੱਤੇ ਤੇ ਕੁਰਾਨ ਸ਼ਰੀਫ ਦੇ ਉੱਤੇ ਮੁਹੰਮਦ ਸਾਹਿਬ ਦੇ ਉੱਤੇ ਵੀ ਤੈਨੂੰ ਕੋਈ ਯਕੀਨ ਨਹੀਂ ਹੈ। ਤੂੰ ਕਹਿੰਦਾ ਤੂੰ ਧਰਮੀ ਹੈ, ਤੂੰ ਇਸਲਾਮ ਤੋਂ ਕੋਸੋ ਦੂਰ ਹੈ, ਤੂਨੇ ਆਹ ਪਾਪ ਕੀਤਾ, ਆਪਣੇ ਬਾਪ ਨੂੰ ਮਰਵਾਇਆ, ਤੂਨੇ ਆਪਣਿਆਂ ਦਾ ਕਤਲ ਕਰਨਾ ਕੀਤਾ ਬੇਈਮਾਨੀਆਂ ਦੇ ਨਾਲ, ਆਹ ਜਿਹੜੇ ਬੇਈਮਾਨੀਆਂ ਦੀਆਂ ਸੀੜੀਆਂ ਚੜ੍ਹ ਕਰਕੇ ਤੋ ਇਸ ਹਿੰਦੁਸਤਾਨ ਦੇ ਤਖ਼ਤ ਦੇ ਉੱਤੇ ਬੈਠਣਾ ਕੀਤਾ। ਜਦੋਂ ਇਹ ਪੜਿਆ ਪਿਆਰਿਓ ਇਹਨੂੰ ਅੰਦਰੋਂ ਸੋਕਾ ਪੈ ਗਿਆ, ਇਹਦੀ ਅੰਦਰ ਆਤਮਾ ਜਿਹੜੀ ਹੈ ਉਹ ਚਕਝੋਲੀ ਗਈ ਹੈ ਅੰਦਰ ਕਰਕੇ ਪਿਆਰਿਓ, ਜਿਹਨੂੰ ਆਪਾਂ ਬੋਲਦੇ ਨਾ ਡਿਪਰੈਸ਼ਨ। ਹੁਣ ਕਈ ਵਾਰੀ ਆਪ ਜੀ ਦੇਖੋ ਬਾਹਰੀ ਬਿਮਾਰੀ ਜਿਹੜੀ ਹੈ ਪਿਆਰਿਓ ਇਹਨਾਂ ਦਾ ਤਾਂ ਇਲਾਜ ਹੋ ਜਾਂਦਾ, ਜਿਹੜੇ ਬੰਦੇ ਪਿਆਰਿਓ ਅੰਤਰ ਆਤਮਾ ਕਰਕੇ ਡਿਪਰੈਸ਼ਨ ਦੇ ਵਿੱਚ ਚੱਲ ਜਾਂਦੇ ਉਹ ਪਿਆਰਿਓ ਉਹ ਬਿਮਾਰੀ ਲਾ ਇਲਾਜ ਹੁੰਦੀ ਹੈ, ਉਹ ਤੋਂ ਬਚਾਉਣਾ ਬੜਾ ਔਖਾ ਹੋ ਜਾਂਦਾ। ਕਿਰਪਾ ਹੋਏ ਤਾਂ ਹੀ ਬਚ ਸਕਦਾ। ਜਦੋਂ ਇਹਦੇ ਗੁਨਾਹ ਇਹਦੇ ਅੱਗੇ ਫਿਲਮ ਵਾਂਗੂ ਮਹਾਰਾਜ ਨੇ ਪੇਸ਼ ਕਰ ਦਿੱਤੇ ਤੇ ਇਹਦੇ ਅੰਦਰ ਪਿਆਰਿਓ ਡਿਪਰੈਸ਼ਨ ਦਾ ਅੰਦਰ ਦਾ ਲੋਕ ਲੱਗ ਗਿਆ, ਬਹੁਤ ਪਛਤਾਵ ਦੇ ਨਾਲ ਭਰ ਗਿਆ।
1: ਮ੍ਰਿਤ ਨਿਜ ਔਰ
0: ਤੇ ਇਹਨੇ ਵੇਖ ਲਿਆ ਕਿ ਹੁਣ ਭਾਈ ਮੇਰੀ ਮੌਤ ਜਿਹੜੀ ਹੈ ਉਹ ਲਾਗੇ ਆਉਣ ਵਾਲੀ ਹੈ। ਤੇ ਨਾਲ ਗੁਰਜਦਵਾਰ ਦੋ ਜਿਹੜੇ ਗੁਰਜਦਵਾਰ ਉਹਦੇ ਨਾਲ ਦੇ ਸਿਪਾਹੀ ਦਰਬਾਨ ਚ ਜਿਹੜੇ ਹਨ ਚੋਬਦਾਰ ਉਹਨਾਂ ਨੂੰ ਦੇਖੋ ਇਹਨਾਂ ਦੇ ਨਾਲ ਭੇਜਣਾ ਕੀਤਾ।
1: ਸਮਝਾਇਓ ਗੁਰੂ ਪ੍ਰਸੰਗ
0: ਤੇ ਜਾ ਕਰਕੇ ਸਤਿਗੁਰੂ ਮਹਾਰਾਜ ਜੀ ਦਾ ਸਾਰਾ ਪ੍ਰਸੰਗ ਸਮਝਾਉਣਾ ਕੀਤਾ। ਤੇ ਯਾਦ ਰੱਖੋ ਹੁਣ ਪਿਆਰਿਓ ਆ ਇਤਿਹਾਸ ਹੈ, ਔਰੰਗਜ਼ੇਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਖਸੀਅਤ ਤੋਂ ਹੁਣ ਇੱਥੇ ਇੰਨਾ ਜ਼ਿਆਦਾ ਪ੍ਰਭਾਵਿਤ ਹੋ ਗਿਆ, ਡਰ ਗਿਆ ਪਿਆਰਿਓ। ਦੇਖੋ ਸਿੰਘਾਂ ਦੀ ਬੇਬਾਕੀ ਦੇ ਨਾਲ ਰਾਮ ਰਾਏ ਨੂੰ ਇਹਨੇ ਆਪਣੇ ਮੁੱਠੀ ਵਿੱਚ ਰੱਖ ਲਿਆ, ਕਿਉਂਕਿ ਜਿਹੜੇ ਬੰਦੇ ਵਿਕਦੇ ਨਾ ਪਿਆਰਿਓ ਉਹਨੂੰ ਕੋਈ ਵੀ ਖਰੀਦ ਲੈਂਦਾ, ਜਿਹੜੇ ਇਮਾਨਦਾਰ ਹੁੰਦੇ ਸੱਚੇ ਸੁੱਚੇ ਹੁੰਦੇ ਕਿਹਦੇ ਅੰਦਰ ਤਾਕਤ ਨਹੀਂ ਹੁੰਦੀ ਕਿ ਉਹਨਾਂ ਨੂੰ ਖਰੀਦਿਆ ਜਾਵੇ, ਉਹ ਉਹਨਾਂ ਨੂੰ ਖਰੀਦਣਾ ਚਾਹ ਕਰਕੇ ਵੀ ਨਹੀਂ ਖਰੀਦ ਸਕਦੇ, ਫਿਰ ਉਹਨਾਂ ਦੀ ਇਮਾਨਦਾਰੀ ਉਹਨਾਂ ਦੀ ਸੱਚਾਈ ਦੇ ਉੱਤੇ ਉਹ ਵਿਕ ਜਾਂਦੇ ਹਨ। ਇਸ ਤਰ੍ਹਾਂ ਹੀ ਔਰੰਗਜ਼ੇਬ ਪਿਆਰਿਓ ਸਿੱਖੀ ਸਿਧਾਂਤ ਦੇ ਉੱਤੇ ਸਿੰਘਾਂ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਦਲੇਰੀ ਬੇਬਾਕੀ ਦੇ ਉੱਤੇ ਇਹ ਵਿਕ ਗਿਆ। ਇਹਨੇ ਜਿੰਨੇ ਵੀ ਸੂਬੇਦਾਰ ਜਿਹੜੇ ਹਨ, ਆ ਸੂਬਾ ਸਰਹੰਦ ਹੋ ਗਿਆ, ਸੂਬਾ ਲਾਹੌਰ, ਦਿੱਲੀ ਦਾ ਗਵਰਨਰ ਆਦਿਕ ਜਿੰਨੇ ਵੀ ਉਹਦੇ ਜਿੰਨੇ ਉਹਦੇ ਸਟੇਟ ਉਹਦੇ ਅਧੀਨ ਸਨ ਸਾਰਿਆਂ ਨੂੰ ਇਹਨੇ ਪਿਆਰਿਓ ਸਰਕਾਰੀ ਪਰਵਾਨਾ ਜਿਹੜਾ ਹੈ ਹੁਕਮਨਾਮਾ ਬੋਲੋ ਇਹਨੇ ਲਿਖ ਕਰਕੇ ਭੇਜਣਾ ਕੀਤਾ। ਕਹਿ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉੱਤੇ ਕੋਈ ਵੀ ਹੱਥ ਨਾ ਚੱਕੇ, ਕੋਈ ਜੰਗ ਨਾ ਕਰਨਾ ਕਰੇ, ਗੁਰੂ ਗੋਬਿੰਦ ਸਿੰਘ ਜੀ ਆਜ਼ਾਦ ਹਸਤੀ ਹਨ, ਜਿੱਥੇ ਉਹ ਚਾਹੁੰਦੇ ਉਹਨਾਂ ਨੂੰ ਵਿਚਰਨ ਦਿਓ, ਜੇ ਕਿਸੇ ਨੇ ਵੀ ਗਲਤੀ ਦੇ ਨਾਲ ਵੀ ਗੁਰੂ ਗੋਬਿੰਦ ਸਿੰਘ ਦਾ ਸਿੰਘਾਂ ਦੇ ਉੱਤੇ ਹੱਥ ਚੱਕ ਲਿਆ, ਜੰਗ ਕੀਤੀ, ਉਹਨੂੰ ਮੈਂ ਆਪਣੇ ਹੁਕਮ ਦੀ ਅਦੂਲੀ ਜਾਣ ਕਰਕੇ ਉਹਨੂੰ ਮੌਤ ਦੇ ਘਾਟ ਉਤਾਰ ਦੇਵਾਂਗਾ।
1: ਰਹਿ ਨਾ ਕੋਈ ਜਾਹੇ ਜਿਸ ਥਾਨੇ।
0: ਤੇ ਦੇਖੋ ਕਿੰਨੀ ਵੱਡੀ ਪਿਆਰਿਓ ਖਾਲਸੇ ਦੀ ਜਿੱਤ ਹੈ, ਇਹ ਇਤਿਹਾਸ ਹੈ ਪਿਆਰਿਓ। ਤਾਂ ਹੀ ਤਾਂ ਦੇਖੋ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਪਤਾ ਲੱਗ ਜਾਵੇਗਾ, ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਰਾਜਮਾਨ ਹਨ, ਜਦੋਂ ਇਹ ਪ੍ਰਮਾਣਾ ਆ ਗਿਆ ਮਹਾਰਾਜ ਜੀ ਤੱਕ ਵੀ ਪਹੁੰਚ ਗਿਆ, ਸਾਰੇ ਪੂਰਾ ਸਰਕੂਲਰ ਜਦੋਂ ਜਾਰੀ ਹੋ ਗਿਆ, ਉਹ ਤੋਂ ਬਾਅਦ ਬੇਬਾਕ ਹੋ ਕਰਕੇ ਗੁਰੂ ਗੋਬਿੰਦ ਸਿੰਘ ਜੀ ਉੱਥੋਂ ਨਿਕਲਦੇ, ਫਿਰ ਮਹਾਰਾਜ ਰਾਜਪੂਤਾਂ ਨੇ ਗਏ, ਦਿੱਲੀ ਗਏ, ਆਗਰੇ ਆਏ, ਇੱਥੇ ਹਜ਼ੂਰ ਸਾਹਿਬ ਆਏ। ਉਹ ਤੋਂ ਪਹਿਲੇ ਪਿਆਰੇ ਉਹਨੇ ਪਾਬੰਦੀ ਲਾ ਦਿੱਤੀ ਸੀ, ਇਹਨੇ ਕਿਹਾ ਗੁਰੂ ਗੋਬਿੰਦ ਸਿੰਘ ਜੀ ਬਾਕੀ ਹਨ, ਜਿੱਥੇ ਵੀ ਗੁਰੂ ਗੋਬਿੰਦ ਸਿੰਘ ਜੀ ਜਾਂ ਗੁਰੂ ਕੇ ਸਿੱਖ ਮਿਲਦੇ ਇਹਨਾਂ ਨੂੰ ਮਾਰ ਦਿੱਤਾ ਜਾਵੇ, ਜੰਗ ਕਰਕੇ ਖਤਮ ਕੀਤਾ ਜਾਵੇ। ਲੇਕਿਨ ਆਪਣਾ ਉਹੀ ਹੁਕਮਨਾਮਾ ਵਾਪਸ ਲੈ ਕਰਕੇ ਦੂਜਾ ਪ੍ਰਮਾਣਾ ਜਾਰੀ ਕੀਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉੱਤੇ ਕੋਈ ਹੱਥ ਨਹੀਂ ਚੱਕੇਗਾ, ਉਹ ਸੁਤੰਤਰ ਹਸਤੀ ਹਨ, ਜਿੱਥੇ ਮਰਜ਼ੀ ਚਾਹੁੰਦੇ ਉਹਨਾਂ ਨੂੰ ਵਿਚਰਨ ਦਿਓ, ਉਹਨਾਂ ਦੇ ਉੱਤੇ ਕੋਈ ਰੋਕ ਟੋਕ ਕੋਈ ਪਾਬੰਦੀ ਨਾ ਲਾਈ ਜਾਵੇ।
1: ਧਰਮ ਸਿੰਘ
0: ਉਸ ਤੋਂ ਬਾਅਦ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਸਾਹਿਬ ਜੀ
1: ਸਿੱਧ ਭਾਇਓ
0: ਬਾਸ ਪਿਆਰਿਓ, ਆਹੀ ਤਾਂ ਕਾਰਜ ਸਿੱਧ ਕਰਨਾ ਸੀ ਤੇ ਉਹਨਾਂ ਨੇ ਵੇਖਿਆ ਕਿ ਜੀ ਇਹ ਕਾਰਜ ਸਿੱਧ ਹੋ ਗਿਆ,
1: ਸਥਲ ਤੇ ਚੱਲੋ।
0: ਫਿਰ ਉਹਨਾਂ ਨੇ ਕਿਹਾ ਕਿ ਜੀ ਚਲੋ ਭਾਈ ਹੁਣ ਆਪਾਂ ਇੱਥੇ ਦੱਖਣ ਕਿਉਂ ਰਹੀਏ, ਜਿਹੜੇ ਕਾਰਜ ਦੇ ਲਈ ਆਏ ਆ, ਆਪਣਾ ਤਾਂ ਕਾਰਜ ਹੋ ਗਿਆ, ਚਲੋ ਆਪਾਂ ਵਾਪਸ ਪੰਜਾਬ ਦੇ ਵੱਲ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਿਰਾਜਮਾਨ ਹਨ, ਉਸ ਪਾਸੇ ਆਪਾਂ ਚੱਲਦੇ ਹਾਂ। ਭਾਈ ਦਇਆ ਸਿੰਘ ਜੀ, ਧਰਮ ਸਿੰਘ ਜੀ ਨੇ ਕਿਹਾ ਚਲੋ ਚੱਲ ਕਰਕੇ ਕਿਰਪਾ ਸਿੰਧੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਪਾਂ ਦਰਸ਼ਨ ਦਿਦਾਰੇ ਕਰਨਾ ਕਰੀਏ।
1: ਇਤਿ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥੇ ਪ੍ਰਥਮ ਐਨੇ ਨੌਰੰਗ ਪ੍ਰਸੰਗ ਵਰਣਨ ਨਾਮ ਇੱਕ ਤ੍ਰਿੰਸਦੀ ਅੰਸੋ।
0: ਇੱਥੇ ਇਸ ਅਧਿਆਇ ਦੀ ਤੇ ਨਾਲ ਸਮੇਂ ਦੀ ਸਮਾਪਤੀ ਹੈ। ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫੀ ਬਖਸ਼ਣੀ ਅੱਗੇ ਤੋਂ ਸਮਤਾਓ, ਸਾਰੇ ਗਜ ਵਜ ਕਰਕੇ ਫਤਿਹ ਬੁਲਾਈ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਮਾਫ਼ੀ ਬਖਸ਼ਣੀਆਂ ਕੇ ਤੋ ਸਮਤਾਈਆਂ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਦੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹੁਣੇ।

ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪ ਜੀ ਦੇ ਭਾਵਨ ਅਸਥਾਨ ਸਤਖੰਡ ਦਰਬਾਰ ਦੀਆਂ ਅੰਜਲੀ ਪੜਦੇ ਹੋਏ ਆਪ ਜੀ ਗੁਰੂ ਬਾਣੀ ਦਾ ਸਤਿਕਾਰ ਕਰਦੇ ਹੋਏ ਬੇਅੰਤ ਗੁਰਮੁਖਾ ਪਿਆਰਿਆਂ ਨੂੰ ਸ਼ਬਦ ਵੇਟ ਮਾਇਆ ਜਰੂਰੀਏ ਸੱਚੇ ਪਾਤਸ਼ਾਹ ਨਾਮ ਨਾਲ ਸਿੱਖੇ ਦਾਨ ਦੀ ਬਖਸ਼ਿਸ਼ ਕਰਨੀ ਗੁਰਸਿੱਖੀ ਜਾਣ ਬਖਸ਼ਣਾ ਦੇ ਆਰੋਗਤਾ ਸਮੂਹ ਸੰਤਾਨ ਮਨੋਕਾਮਨਾ ਪੂਰਨ ਕਰਨੇ ਨਾ ਮਾਣੇ ਨਾਲ ਪਿਆਰ ਰੱਖਣਾ ਦਰਿਦਰ ਪ੍ਰਵਾਨ ਕਰਨੇ ਯਾਤਰਾ ਸਫਲੀ ਕਰਨੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨ ਜਾਣੇ ਤੇਰਾ ਕੀਤਾ ਕੇ ਵੱਡ ਚੀਰਾ ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਦ ਵਿਣ ਸਿੱਧੀ ਕਹਿਣਾ ਨ ਪਾਈਆ, ਕਰਮ ਮਿਲੈ ਨਾਹੀ ਠਾਕਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਸਰੈ ਮਰ ਜਾਓ, ਆਖਣੀ ਔਖਾ ਸਾਚਾ ਨਾਉ। ਸੱਚ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸੱਚ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸੱਚ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੈ ਨ ਚੁਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵਡਿਆਪ ਤੇ ਵਡ ਤੇਰੀ ਦਾਤ, ਜਿੰਦਨ ਕਰ ਕੈ ਕੀਤੀ ਰਾਤ। ਖਸਮ ਵਸਾਰਹਿ ਤੇ ਕਮਜਾਤ, ਨਾਨਕ ਨਾਵੈ ਬਾਜ ਸੁਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨਾਉ ਕਰੋ ਗੁਰਪਾਸ। ਹਮ ਕੀਰੇ ਕਰਮ ਸਤਿਗੁਰ ਸ਼ਰਣਾ।

ਪਹਿਲਾ ਚੌਥਾ ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹੇ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਛੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਤੁਧ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੈ ਹਰ ਪੂਜਾ ਜੀ ਤਬ ਤਪਹਿ ਜਪਹਿ ਬੇਨਤਾ ਤੇਰੇ ਅਨੇਕ ਪੜੈ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰਨਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੀ ਵਡਿਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ

ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨਮੁਖ ਗਵਾਇਆ, ਤੁਦ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿੰਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਦ ਬਿੰਦੂ ਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖਹ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰ ਵਰੜੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ। ਪੰਕ ਜਮੋ ਹੋ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਮਨ ਏਕ ਨਚੇਤਸ ਮੂੜ, ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹਾਂ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰੀਆ। ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨਖ ਦੇਹੁਰੀਆ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੈ ਕਤੈ ਨਕਾਮ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਸ਼ਰਨ ਜਾਮ ਲਾਗ ਭਉ ਜਲ ਤਰਨ ਕੈ। ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ। ਜਪ ਤਪ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਹਰ ਅਸਰ ਕਾ ਕਾਟ ਸਮਾਥਾ ਸ਼੍ਰੀ ਅਸਕੇਤ ਜਗਤ ਕੇ ਨਾਥਾ ਦੁਤੀਵਾਨ ਸੌ ਦਉਰ ਕਰ ਕਾਟ ਦਇਓ ਅਸਧਜ ਨਰ ਨਾਹਰ ਪੁਨਰਾ ਛਸਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਤ ਕੇ ਈਸਾ ਓਪਨ ਬ੍ਰਿਸ਼ਟ ਜਗਨ ਤੇ ਭਈ ਸਭੈਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟ ਦਾਹ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿ ਲਹੋ ਉਬਾਰੇ ਕਬਿਉ ਬਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹੱਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰ ਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਐ ਸਭੈ ਰਨ ਕਉ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉਂ ਜੋ ਪਰ ਛਾਉਂ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ਼੍ਰੀ ਅਸਧੁਜ ਜੋ ਕਰੀ ਅਹੋ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਤੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਛਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਪਪਧਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਗਾਸਾ ਸਕਲ ਕਾਲ ਕਾ ਕੀਆ ਤਮਾਸਾ ਜਮ ਕਾਲ ਜੋਗੀ ਸਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਮ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਣ ਕੋ ਸਿਵ ਗੁਣ ਸੁਖ ਦੀਓ ਸਤਰਣ ਕੋ ਪਲ ਮੋਹ ਪਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਛੀਟੀ ਤੇ ਕੁੰਚਰੀ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘੜ ਘੜ ਕੇ ਪਟ ਪਟ ਕੀ ਜਾਣੈ ਜਾ ਬੁਧ ਕਰਖ ਕਰਾ ਕਰ ਤਾਰਾ ਪ੍ਰਜਾ ਧਰ ਤਬ ਦੇਹੇ ਅਪਾਰਾ ਜਬ ਆ ਕਰਖ ਕਰਤ ਹੋਂ ਕਬ ਹੂੰ ਤੁਮ ਮੈਂ ਮਿਲਤ ਦੇ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਨੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਬੇਵ ਨ ਪਾਵਤ ਬੇਦਾ ਤਾਕੋ ਕਰ ਪਾਹਨ ਅਨਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਛੀਨਤ ਨਹਿ ਭਿਵ ਆਪ ਆਪਨੀ ਬੁਧ ਹੈ ਜੇਤੀ ਬਰੰਤ ਭਿੰਨ ਭਿੰਨ ਤੁਹਿ ਤੇਤੀ ਤੁਮਰਾ ਲਖਾਨ ਜਾਏ ਪਸਾਰਾ ਕਹਿ ਬਿਧ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤਬੁਜ ਖਾਨ ਬਹਰ ਰਚ ਦੀਨੀ ਕਾਹੂੰ ਫੂਲ ਰਾਜਾ ਹੋਇ ਬੈਠਾ ਕਾਹੂੰ ਸਿਮਟ ਭਯੋ ਸੰਕਰ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਵਯੰਭਵ ਅਬ ਰਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਾ ਤੁਤ ਪਾਤਾ ਸਕਲ ਮਲੇਛ ਕਰੋ ਰਣਘਾਤਾ
ਜੇ ਅਸ ਦੁਜਤਾਉ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਏ ਮਰੇ ਪੁਰਖ ਜਾਣ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧੀਐ ਹੈ ਤਾਂ ਕੇ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਤਨ ਜਾਏ ਨਿਹਰ ਹੋ ਤਾਂ ਕੇ ਤਾਪ ਤਨਕ ਮਹਿ ਹਰ ਹੋਂ ਰਿੱਧ ਸਿੱਧ ਘਰ ਮੋ ਸਭ ਹੋਈ ਦੁਸ਼ਟ ਛਾ ਛੁਐ ਸਕੈ ਨ ਕੋਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਵਾਚ ਦੋਹਰਾ, ਜੋ ਨਿਜ ਪ੍ਰਮੋ ਸੋ ਕਹਾ, ਸੋ ਕਹਿ ਹਉ ਜਗ ਮਾਹੇ, ਜੋ ਤਹਿ ਪ੍ਰਭ ਕੋ ਧਿਆਏ ਹੈ, ਅੰਤ ਸੁਰਗ ਕੋ ਜਾਹੇ ਦੋਹਰਾ। ਹਰ ਹਰ ਜਿੰਦੁਈ ਏਕ ਹੈ, ਬਿਵਿਚਾਰ ਕਿਛੁ ਨਾਹੇ, ਜਲ ਤੇ

ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੀ ਆਈਆਂ ਸਭ ਦੋਤ ਗਾ

ਕਿਰਿਆ ਕਾਰਜ ਸਭ ਸਵਾਰਨਾ ਸਭਨਾ ਗਲਾਂ ਸਮਰਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ ਘਰ ਤਾਂ ਤੇਰੈ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ।

ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੁਧਾਰੋ ਜੇ ਕੋ ਖਾਵੇ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ

ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਏ ਨਾਹੇ, ਉਥੈ ਤੇਰੀ ਰੱਖ ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ ਨਾਏ, ਤੇਰੇ ਛੱਡ ਜਾਹੇ ਭਾਉ ਜਲ।

ਕਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵੇਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋ ਜ਼ਾਹਰਾ ਜ਼ੂਰ ਹਾਜ਼ਰਾ ਜ਼ੂਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਇ ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਜੁਝਾਰ ਸਿੰਘ ਜੀ ਸਾਹਿਬ ਜ਼ੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬ ਸ਼ਹੀਦੋ ਮੁਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੈ ਅੱਗੇ ਨਾਨਕਾ ਖਲੈ ਕੀਚੈ ਅਰਦਾਸ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ਼੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਬਿਰਧ ਕੀ ਪੈਚ ਰਹੇ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਤੇਗ ਫਤਿਹ ਚੌਂਕੀਆਂ ਝੰਡੇ ਵੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਕੋ ਨਾਮ ਦਾਨ ਸਿੱਖੀ ਦਾਨ ਗੁਰਮਤਿ ਦਾਨ ਬੁੱਧ ਵਿਵੇਕ ਰਹਿਤ ਰਿਛਾ ਦਾਨ ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮੇਲੇ ਬੋਲੋ ਜੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ

ਤਖਤ ਕੇਸਗੜ੍ਹ ਸਾਹਿਬ, ਆਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖਤ ਪਟਨਾ ਸਾਹਿਬ, ਹਰਿਮੰਦਰ ਦਿੱਲੀ, ਮੈਂ ਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬਾਲਾ ਜੀ, ਭਗਾਉਣ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਘਾਟ ਜੀ, ਹੀਰਾਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ਼੍ਰੀ ਗੰਗਾ ਜੀ, ਗੋਦਾਵਰੀ ਜੀ, ਕੇਸ਼ਨਾਨ, ਦਰਸ਼ਨ ਦਾਰ ਮੇਲੇ ਬਾਲਾ ਜੀ, ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ ਸੰਜਗਤ, ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ, ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਬੋਲੋ ਜੀ ਬੋਲੋ ਬੋਲੋ ਜੀ ਸ਼੍ਰੀ ਵਾਹਿਗੁਰੂ ਜੀ ਜੀ। ਗੁਰੂ ਗਰੀਬ ਨਿਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਅਜ਼ੁਰ ਅੰਮ੍ਰਿਤਮਈ ਸ਼ਬਦ ਬਾਣੀ, ਕੀਰਤਨ ਚੌਕੀ ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ, ਅਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਬੰਦ ਹੋਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਕਾ ਭਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Vem no cinema!
1: Valeu!

ਸਤਸੰਗ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਸ਼ੱਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਗੁਰੂ ਬੋਲੇ।

ਭਾਈ ਤੇ ਲਿਖ ਨਾ ਵੈ ਤੈਨੂੰ ਬਹਾਲਿਆ ਉੱਤੇ ਸੱਚੀ ਸੱਜਣ ਬੜੇ ਚਿਣਮ ਟੁਕੜੇ ਤੇ ਜਮਾਲਿਆ ਥਾਣਾ ਪਹਿਨ ਗੁੜਿਆਰ ਮੋਹ ਕਾਲੇ ਜੁਜ ਬੁਝਾਲਿਆ ਤੇਰੇ ਨਰ ਤੇ ਸੱਜਣ ਕੇ ਹਾਰ ਕੇ ਸਿਟਕਣ ਵਾਲਿਆ ਲਿਖਣਾ ਵੈ ਤੈਨੂੰ ਬਹਾਲਿਆ ਲਿਖਣਾ ਵੈ ਤੈਨੂੰ ਬਹਾਲਿਆ।

ਕਿਦਾਂ ਨਦਰੀ ਸਤਿਗੁਰ ਪਾਇਆ ਇਹ ਜੁਗੋਤੇ ਜਨਮ ਭਰਮਿਆ ਤਾ ਸਤਿਗੁਰ ਸਭ ਸੁਣਾਇਆ ਸਤਿਗੁਰ ਜਵੜਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਪਾਇਆ ਸਤਿਗੁਰ ਵੀਰ ਸਿਰਪਾ ਜੀ ਮੁੱਛ ਆਪ ਗਵਾਇਆ ਜਿਨ ਸੱਚੋ ਸਿਰ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

अमृत

बहुत।

साथ साथ

ਸਾਚਾ ਪਰ ਜਾਣੇ ਦਾਸ ਸਰਪਿਆ ਰਾਮ ਸਰਪਿਆ।

ਸਤਿ ਸ੍ਰੀ ਅਕਾਲ।

Thank you.

आपको सत्संग में क्या सब कुछ राम नाम देवा नमस्तु बाबा।

ಪ್ರಮಾಣ

जय जय सर्वम

ਸਤਿ ਸ਼੍ਰੀ ਅਕਾਲ।

Yeah.

ਸਤਿ

ਬੇਟਾ ਮਨ ਸਾਹਿਬ।

ಸಾಧಕ ಸಾಧಕ